ਲੋਹੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਕਸਮੇ ਕਾ ਮਹਿਲ ਪਾਏ ਸੀ ਕਸਮੇ ਭਾਵੇ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ।

ਮਾਨਸ ਖਾਣੇ ਕਰੇ ਨਿਵਾਸ ਸ਼੍ਰੀ ਗੁਰੂ ਗ੍ਰੰਥ ਤਿੰਨ ਗੱਲ ਤਾਂ ਤਿੰਨ ਕਰ ਬ੍ਰਹਮਣ ਪੂਰੇ ਨਾਦ ਉਹਨਾਂ ਪਿਆਵਿਓ ਈ ਸਾਧ ਕੂੜੀ ਰਾਸ ਕੂੜਾ ਵਪਾਰ ਕੂੜ ਬੂੜ ਕਰੇ ਆਪ ਸਰਮ ਧਰਮ ਕਾ ਡੇਰਾ ਦੂ ਨਾਨਕ ਕੂੜੇ ਪਰ ਤੂੰ ਮੱਥ ਟਿਕਾ ਤੇ ਧੋਤੀ ਰਖਾਈ ਅਥਰੀ ਜਗਤ ਖਾਈ ਨੀਲ ਵਸਤਰ ਪੈਰ ਹੋਵੇ ਪ੍ਰਵਾਨ ਲੈ ਸਥਾਨ ਲੈ ਪੂਜੇ ਪ੍ਰਾਣ ਭਾਖਿਆ ਕਰ

ਝੂਠੇ ਚੁਣੀ ਭਰੇ ਕਉ ਨਾਨਕ ਸੱਚ ਧਿਆਈਐ ਸੁਚ ਹੋਵੇ ਤਾਂ ਸੱਚ ਪਾਈਏ ਪੌੜੀ ਚਿੱਤੇ ਅੰਦਰ ਸਭ ਦੇਖ ਨਜ਼ਰੀ ਹੇਠ ਲਾਇਦਾ ਤੇ ਦਿਵੜਾਈਆਂ ਆਪੇ ਹੀ ਕਰ ਲਾਇਦਾ ਵੱਡ ਵੱਡ ਵੱਡੇ ਦਿਨ

ਪਹਿਲਾ ਜੇ ਮਹਾਕਾ ਘਰ ਮੋਹੇ ਪਿਤਰੀ ਦੇ ਅੱਗੇ ਵਸਿਆਣੀਏ ਪਿਤਰੀ ਚੋਰ ਕਰੇ ਵੱਡੀਏ ਹੱਥ ਦਲਾਲ ਕੇ ਮੁਸਬੀਏ ਕਰੇ।

ਜੂਠੇ ਜੂਠਾ ਮੁੱਖ ਵਸੈ ਨਿਤ ਤੁਹੇ ਖੁਆਰ ਸੁੱਚੇ ਨਾ ਕੀਏ ਪੈਂਜ ਪਿੰਡਾ ਤੁਹੇ ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ ਕੋਈ ਤੁਰ ਪਲਾਣੇ ਪਾਉਣ ਵੀ ਰੰਗੀ ਮਾੜੀਆਂ ਰਾਏ ਬੈ

ਤੁਸੀਂ ਸੁਣ ਰਹੇ ਸੀ ਸੂਫੀਆਨਾ ਕਲਾਮ। ਇਸ ਵੇਲੇ ਸਾਡੀ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ ਸਮਾਪਤ ਹੁੰਦੀ ਹੈ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਕੀਤੀ ਤੇ ਕਿਹਾ ਕਿ ਵਿਰੋਧੀ ਧਿਰ ਵਿਦਿਆਰਥੀਆਂ ਦੇ ਮੁੱਦੇ ਤੇ ਚਰਚਾ ਚਾਹੁੰਦੀ ਹੈ। ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਗਾਂਧੀ ਨੇ ਕਿਹਾ ਕਿ ਇਹ ਮੁੱਦਾ ਵਿਦਿਆਰਥੀਆਂ ਤੇ ਨੌਜਵਾਨਾਂ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ। ਨੀਟ ਪੇਪਰ ਲੀਕ ਮਾਮਲੇ ਸਮੇਤ ਵੱਖ ਵੱਖ ਮੁੱਦਿਆਂ ਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸੰਸਦ ਦੇ ਦੋਹਾਂ ਸਦਨਾਂ ਦੀ ਕਾਰਵਾਈ ਦੁਪਹਿਰ ਬਾਅਦ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਜਦੋਂ ਦੁਪਹਿਰੇ 12 ਵਜੇ ਪਹਿਲੀ ਵਾਰ ਮੁਲਤਵੀ ਹੋਣ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ ਦੁਬਾਰਾ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਦੇ ਹੰਗਾਮੇ ਦਰਮਿਆਨ ਸਦਨ ਨੇ ਸੰਸਦ ਦੀਆਂ ਵੱਖ ਵੱਖ ਕਮੇਟੀਆਂ ਦੀ ਚੋਣ ਲਈ ਮਤੇ ਪੇਸ਼ ਕੀਤੇ। ਸਭਾਪਤੀ ਸੰਧਿਆ ਰਾਏ ਨੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸੀਟਾਂ ਤੇ ਵਾਪਸ ਜਾਣ ਅਤੇ ਸਦਨ ਨੂੰ ਸੁਚਾਰੂ ਢੰਗ ਨਾਲ ਚੱਲਣ ਦੇਣ। ਉਨੂਾਂ ਕਿਹਾ ਕਿ ਸਿਫਰ ਕਾਲ ਮੈਂਬਰਾਂ ਦਾ ਹੁੰਦੈ ਤੇ ਪੂਰਾ ਦੇਸ਼ ਸਦਨ ਦੀ ਕਾਰਵਾਈ ਨੂੰ ਦੇਖ ਰਿਹਾ ਹੈ। ਉਨੂਾਂ ਦੀ ਅਪੀਲ ਦੇ ਬਾਵਜੂਦ ਵਿਰੋਧੀ ਧਿਰ ਦੇ ਮੈਂਬਰ ਹੱਥਾਂ ਵਿਚ ਤਖ਼ਤੀਆਂ ਲੈ ਕੇ ਸਦਨ ਦੇ ਵਿਚਕਾਰ ਆ ਗਏ ਤੇ ਨੀਟ ਮੁੱਦੇ ਤੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਨੂੰ ਲੈ ਕੇ ਨਾਅਰੇਬਾਜ਼ੀ ਕਰਦੇ ਰਹੇ। ਇਸ ਤੇ ਲੋਕ ਸਭਾ ਦੀ ਕਾਰਵਾਈ ਦੁਪਹਿਰ ਬਾਅਦ 2 ਵਜੇ ਤੱਕ ਉਠਾ ਦਿੱਤੀ ਗਈ। ਪਹਿਲਾਂ ਸਵੇਰੇ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਸਪੀਕਰ ਓਮ ਬਿਰਲਾ ਨੇ ਪ੍ਰਸ਼ਨਕਾਲ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ। ਵਿਰੋਧੀ ਧਿਰ ਦੇ ਮੈਂਬਰਾਂ ਨੇ ਫਿਰ ਤੋਂ ਨੀਟ ਪੇਪਰ ਲੀਕ ਦਾ ਮੁੱਦਾ ਉਠਾਇਆ। ਸ੍ਰੀ ਬਿਰਲਾ ਨੇ ਵਿਰੋਧੀ ਧਿਰ ਨੂੰ ਸਦਨ ਚਲਾਉਣ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ। ਵਿਰੋਧੀ ਧਿਰ ਦੇ ਮੈਂਬਰਾਂ ਨੇ ਆਪਣਾ ਵਿਰੋਧ ਜਾਰੀ ਰੱਖਿਆ ਜਿਸ ਕਾਰਨ ਲੋਕ ਸਭਾ ਦੁਪਹਿਰ 12 ਵਜੇ ਤੱਕ ਉਠਾ ਦਿੱਤੀ ਗਈ ਸੀ। ਰਾਜ ਸਭਾ ਵਿਚ ਵੀ ਇਸੇ ਤਰ੍ਹਾਂ ਦੀ ਹਾਲਤ ਦੇਖਣ ਨੂੰ ਮਿਲੀ। ਕੇਂਦਰੀ ਮੰਤਰੀਆਂ ਵੱਲੋਂ ਸਦਨ ਦੀ ਮੇਜ਼ ਤੇ ਕਾਗਜ਼ ਰੱਖਣ ਤੋਂ ਬਾਅਦ ਸਭਾਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੂੰ ਆਪਣਾ ਮੁੱਦਾ ਉਠਾਉਣ ਦੀ ਆਗਿਆ ਦਿੱਤੀ। ਸ੍ਰੀ ਖੜਗੇ ਨੇ ਕੱਲ੍ਹ ਨਵੀਂ ਦਿੱਲੀ ਵਿਚ ਨੀਟ ਪੇਪਰ ਨੂੰ ਲੈ ਕੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦਾ ਮੁੱਦਾ ਉਠਾਇਆ। ਇਸ ਤੋਂ ਬਾਅਦ ਵਿਰੋਧੀ ਧਿਰ ਅਤੇ ਸੱਤਾਧਾਰੀ ਪਾਰਟੀ ਦੋਵਾਂ ਦੇ ਹੰਗਾਮੇ ਕਾਰਨ ਸਦਨ ਨੂੰ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ। ਜਦੋਂ ਸਭਾ ਦੀ ਕਾਰਵਾਈ 12 ਵਜੇ ਮੁੜ ਸ਼ੁਰੂ ਹੋਈ ਤਾਂ ਹੰਗਾਮਾ ਜਾਰੀ ਰਹਿਣ ਤੇ ਸਭਾਪਤੀ ਨੇ ਸਭਾ 2 ਵਜੇ ਤੱਕ ਉਠਾ ਦਿੱਤੀ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਸਿੱਕਮ ਦੇ ਨਾਮਸੀ ਜ਼ਿਲ੍ਹੇ ਵਿਚ ਸਮਰਦੁੰਗ ਵਿਖੇ NHPC ਤੀਸਤਾ ਸਟੇਜ 6 ਪਣ ਬਿਜਲੀ ਪ੍ਰੋਜੈਕਟ ਦੀ ਨਿਰਮਾਣ ਅਧੀਨ ਸੁਰੰਗ ਵਿਚ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਬਚਾਅ ਤੇ ਰਾਹਤ ਕਾਰਜ ਜਾਰੀ ਨੇ। ਨਾਮਸੀ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਸੁਪਰਡੈਂਟ ਨੇ ਕਿਹਾ ਕਿ ਬਚਾਅ ਟੀਮਾਂ ਵੱਲੋਂ ਹੁਣ ਤੱਕ 9 ਲਾਸ਼ਾਂ ਕੱਢੀਆਂ ਗਈਆਂ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸਿੱਕਮ ਵਿਚ ਸੁਰੰਗ ਢਹਿਣ ਦੀ ਦੁਖਦਾਈ ਘਟਨਾ ਦੌਰਾਨ ਹੋਏ ਜਾਨੀ ਨੁਕਸਾਨ ਤੇ ਦੁੱਖ ਪ੍ਰਗਟ ਕੀਤਾ ਹੈ। ਸੋਸ਼ਲ ਮੀਡੀਆ ਤੇ ਇਕ ਪੋਸਟ ਰਾਹੀਂ ਰਾਸ਼ਟਰਪਤੀ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ। ਸ੍ਰੀਮਤੀ ਮੁਰਮੂ ਨੇ ਬਾਕੀ ਕਾਮਿਆਂ ਨੂੰ ਜਲਦੀ ਬਚਾਉਣ ਤੇ ਸੁਰੱਖਿਅਤ ਬਾਹਰ ਕੱਢਣ ਦੇ ਨਾਲ ਨਾਲ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਵੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨਾਲ ਨਾਮਚੀ ਜ਼ਿਲ੍ਹੇ ਵਿਚ ਨਿਰਮਾਣ ਅਧੀਨ ਸੁਰੰਗ ਹਾਦਸੇ ਤੋਂ ਬਾਅਦ ਬਚਾਅ ਕਾਰਜਾਂ ਬਾਰੇ ਗੱਲਬਾਤ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਤਮਾਂਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ। ਸ੍ਰੀ ਮੋਦੀ ਨੇ ਇਹ ਐਲਾਨ ਵੀ ਕੀਤਾ ਕਿ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ ਪ੍ਰਧਾਨ ਮੰਤਰੀ ਰਾਸ਼ਟਰ ਰਾਹਤ ਫੰਡ ਵਿਚੋਂ 2-2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਏਗੀ। ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨਾਲ ਗੱਲ ਕੀਤੀ ਤੇ ਨਾਮਚੀ ਜ਼ਿਲ੍ਹੇ ਵਿਚ ਉਸਾਰੀ ਦਿਨ ਸੁਰੰਗ ਦੇ ਢਹਿਣ ਦੀ ਘਟਨਾ ਤੋਂ ਬਾਅਦ ਉਥੋਂ ਦੇ ਹਾਲਾਤ ਅਤੇ ਚੱਲ ਰਹੇ ਬਚਾਅ ਕਾਰਜਾਂ ਬਾਰੇ ਜਾਣਕਾਰੀ ਲਈ। ਗ੍ਰਹਿ ਮੰਤਰੀ ਨੇ ਬਚਾਅ ਕਾਰਜਾਂ ਤੇ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ। ਭਾਰਤ ਨੇ 19 ਜੁਲਾਈ ਨੂੰ ਵਪਾਰਕ ਜਹਾਜ਼ MV ਗੋਲਡਨ ਲਿਊ ਤੇ ਹੋਏ ਹਮਲੇ ਨੂੰ ਲੈ ਕੇ ਅੱਜ ਦਿੱਲੀ ਵਿਚ ਰੂਸ ਤੇ ਚਾਰ ਸਟੇਟ ਅਫੇਅਰਸ ਵਲਾਦੀਮੀਰ ਲਾਧਾਨੋਵ ਨੂੰ ਤਲਬ ਕੀਤਾ। ਇਸ ਹਮਲੇ ਵਿਚ 4 ਭਾਰਤੀ ਨਾਗਰਿਕ ਮਾਰੇ ਗਏ ਸਨ। ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਜਿਹੇ ਹਮਲੇ ਅੰਤਰਰਾਸ਼ਟਰੀ ਸਮੁੰਦਰੀ ਵਪਾਰ ਦੀ ਸੁਰੱਖਿਆ ਤੇ ਸਥਿਰਤਾ ਨੂੰ ਕਮਜ਼ੋਰ ਕਰਦੇ ਨੇ। ਮੰਤਰਾਲੇ ਨੇ ਕਿਹਾ ਕਿ ਸ੍ਰੀ ਲਾਧਾਨੋਵ ਨੂੰ ਭਾਰਤ ਦੀਆਂ ਗੰਭੀਰ ਚਿੰਤਾਵਾਂ ਨੂੰ ਆਪਣੇ ਅਧਿਕਾਰੀਆਂ ਤੱਕ ਪਹੁੰਚਾਉਣ ਲਈ ਕਿਹਾ ਗਿਐ। ਉਨੂਾਂ ਕਿਹਾ ਕਿ ਵਪਾਰੀ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣਾ ਅਤੇ ਇਸ ਦੇ ਨਤੀਜੇ ਵਜੋਂ ਨਿਰਦੋਸ਼ ਨਾਗਰਿਕਾਂ ਦੀ ਮੌਤ ਅਪਰਵਾਨਯੋਗ ਹੈ ਅਤੇ ਇਸ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਂਡੀ ਬਰਨੈਮ ਨੂੰ ਬਰਤਾਨੀਆ ਦਾ ਪ੍ਰਧਾਨ ਮੰਤਰੀ ਬਣਨ ਤੇ ਵਧਾਈ ਦਿੱਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਬਰਤਾਨੀਆ ਸਾਂਝੀਆਂ ਲੋਕਤੰਤਰੀ ਕਦਰਾਂ ਕੀਮਤਾਂ ਨਾਲ ਬੱਝੇ ਹੋਏ ਨੇ ਅਤੇ ਦੋਹਾਂ ਦੇਸ਼ਾਂ ਵਿਚਕਾਰ ਵਪਾਰ, ਨਿਵੇਸ਼, ਤਕਨਾਲੋਜੀ, ਰੱਖਿਆ ਅਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਵਿਚ ਵਿਆਪਕ ਸਹਿਯੋਗ ਹੈ। ਸ੍ਰੀ ਮੋਦੀ ਨੇ ਕਿਹਾ ਕਿ ਉਹ ਭਾਰਤ ਬਰਤਾਨੀਆ ਵਿਆਪਕ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਅਤੇ ਸਾਂਝੇ ਵਿਜ਼ਨ 2035 ਨੂੰ ਅੱਗੇ ਵਧਾਉਣ ਲਈ ਬਰਨੈਮ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਕਰਦੇ ਨੇ। ਚਾਈਨਾ ਓਪਨ ਬੈਡਮਿੰਟਨ ਟੂਰਨਾਮੈਂਟ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਪੀਵੀ ਸਿੰਧੂ ਇਸ ਟੂਰਨਾਮੈਂਟ ਵਿਚ ਭਾਰਤ ਦੀ ਅਗਵਾਈ ਕਰਨਗੇ। ਮਹਿਲਾ ਸਿੰਗਲਸ ਦੇ ਪਹਿਲੇ ਗੇੜ ਵਿਚ ਸਿੰਧੂ ਦਾ ਮੁਕਾਬਲਾ ਭਾਰਤ ਦੀ ਹੀ ਉਨਤੀ ਹੁੱਡਾ ਨਾਲ ਹੋਏਗਾ। ਦੇਵਿਕਾ ਸਿਹਾਗ ਵੀ ਮਹਿਲਾ ਸਿੰਗਲਸ ਵਿਚ ਖੇਡੇਗੀ। ਪੁਰਸ਼ ਸਿੰਗਲਸ ਵਿਚ ਲਕਸ਼ਿਆ

ਆਯੂਸ਼ ਸ਼ੈਟੀ ਅਤੇ ਐਚ ਐਸ ਪਰਨੋਏ ਭਾਰਤ ਦੀ ਚੁਣੌਤੀ ਪੇਸ਼ ਕਰਨਗੇ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿਚ ਹੋਏ ਨੀਟ ਪ੍ਰੀਖਿਆ ਪੇਪਰ ਲੀਕ ਵਿਚ ਸ਼ਾਮਲ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਯਕੀਨੀ ਬਣਾਉਣ ਅਤੇ ਦੇਸ਼ ਦੇ ਨੌਜਵਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰੇਕ ਮੁਕਤ ਵਪਾਰ ਸਮਝੌਤੇ ਵਿਚ ਭਾਰਤੀ ਕਿਸਾਨਾਂ ਦੇ ਹਿੱਤਾਂ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਗਈ ਹੈ। ਨੀਟ ਪੇਪਰ ਲੀਕ ਮਾਮਲੇ ਸਮੇਤ ਵੱਖ ਵੱਖ ਮੁੱਦਿਆਂ ਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਦੁਪਹਿਰ ਬਾਅਦ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਸਿੱਕਮ ਦੇ ਨਾਮਕੀ ਜ਼ਿਲ੍ਹੇ ਚ ਨਿਰਮਾਣ ਅਧੀਨ ਸੁਰੰਗ ਵਿਚ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਬਚਾਅ ਕਾਰਜ ਜਾਰੀ ਨੇ। ਹੁਣ ਤੱਕ 9 ਲਾਸ਼ਾਂ ਕੱਢੀਆਂ ਗਈਆਂ ਨੇ ਤੇ ਪੀਵੀ ਸਿੰਧੂ ਅੱਜ ਤੋਂ ਸ਼ੁਰੂ ਹੋ ਰਹੇ ਚਾਈਨਾ ਓਪਨ ਬੈਡਮਿੰਟਨ ਟੂਰਨਾਮੈਂਟ ਵਿਚ ਭਾਰਤ ਦੀ ਅਗਵਾਈ ਕਰਨਗੇ। ਇਸ ਦੇ ਨਾਲ ਹੀ ਖ਼ਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।

ਦੇ ਕੁਝ ਅਜਿਹੇ ਹਿੱਸੇ ਹਨ ਜਿਨ੍ਹਾਂ ਨਾਲ ਲੋਕਾਂ ਦੀ ਆਸਥਾ ਜੁੜੀ ਹੋਈ ਹੈ। ਇਹਦੇ ਨਾਲ ਹਿੰਦੂ ਧਰਮ ਦੇ ਇਲਾਵਾ ਜੈਨ, ਬੁੱਧ ਤੇ ਤਾਂਤਰਿਕ ਸਮੁਦਾਇ ਦੀ ਵੀ ਮਾਨਤਾ ਜੁੜੀ ਹੋਈ ਹੈ। ਇਹ ਨਿਸ਼ਾਨ ਰਥ ਯਾਤਰਾ ਇੱਕ ਉਤਸਵ ਜਲੂਸ ਦੇ ਰੂਪ ਵਿੱਚ ਕੱਢੀ ਜਾਂਦੀ ਹੈ। ਆਓ ਰਥ ਯਾਤਰਾ ਦੇ ਧਾਰਮਿਕ ਤੇ ਸੰਸਕ੍ਰਿਤਿਕ ਮਹੱਤਵ ਬਾਰੇ ਗੌਰ ਕਰੇਂਦੇ ਹਾਂ। ਜਗਨਨਾਥ ਯਾਤਰਾ ਪੂਰੀ ਭਗਵਾਨ ਜਗਨਨਾਥ ਦੇ ਚਰਨੀ ਹੁੰਦੀ ਹੈ। ਸ਼੍ਰੀ ਜਗਨਨਾਥ ਭਗਵਾਨ ਵਿਸ਼ਨੂੰ ਦੇ ਅਵਤਾਰ ਹਨ। ਜਗਨਨਾਥ ਰਥ ਯਾਤਰਾ ਹਿੰਦੂ ਧਰਮ ਦੀ ਆਸਥਾ ਦਾ ਮੁੱਢ ਵਿਚਕਾਰ ਹੈ। ਇਹ ਕਥਾ ਬਹੁਤ ਮਸ਼ਹੂਰ ਹੈ ਕਿ ਰਾਜਾ ਇੰਦਰਧਨੁਸ਼ ਆਪਣੇ ਟੱਬਰ ਦੇ ਨਾਲ ਨੀਲਾਂਚਲ ਸਾਗਰ ਉੜੀਸਾ ਦੇ ਨਾਲ ਰਹਿੰਦੇ ਹਨ। ਉਨ੍ਹਾਂ ਨੇ ਸਮੁੰਦਰ ਵਿਚ ਲੱਕੜ ਦਾ ਕਾਸ਼ਟ ਡਿੱਠਾ ਤੇ ਖਿਆਲ ਆਇਆ ਕਿ ਇੱਕ ਵਿਸ਼ਨੂੰ ਭਗਵਾਨ ਜੀ ਦੀ ਮੂਰਤੀ ਬਣਾਈ ਬਣੇ। ਖਿਆਲ ਕਰਦੇ ਹੀ ਵਿਸ਼ਕਰਮਾ ਜੀ ਇੱਕ ਦਰਖਾਨ ਦਾ ਰੂਪ ਗਿਣ ਕੇ ਸਾਹਮਣੇ ਆ ਗਏ ਤੇ ਉਨ੍ਹਾਂ ਨੇ ਇੱਕ ਸ਼ਰਤ ਰੱਖੀ ਕਿ ਮੈਂ ਜਿਹੜੇ ਵੇਲੇ ਘਰ ਵਿਚ ਮੂਰਤ ਬਣੇ ਸਾਂ ਤੇ ਪੂਰੀ ਥਾਂ ਕਰਨ ਤੋਂ ਪਹਿਲੇ ਕੋਈ ਵੀ ਅੰਦਰ ਨਾ ਆ ਸੀ। ਰਾਜਾ ਗੱਲ ਵਾਸਤੇ ਤਿਆਰ ਥੀ ਗਿਆ। ਅੱਜ ਜਿਹੜੀ ਪਵਿੱਤਰ ਜਗ੍ਹਾ ਤੇ ਸ਼੍ਰੀ ਜਗਨਨਾਥ ਜੀ ਦਾ ਮੰਦਿਰ ਹੈ ਉਹਦੇ ਨਜ਼ਦੀਕ ਇੱਕ ਘਰ ਦੇ ਅੰਦਰ ਮੂਰਤੀ ਨਿਰਮਾਣ ਸ਼ੁਰੂ ਕੀਤਾ ਨੇ। ਕਈ ਦਿਹਾੜੇ ਘਰ ਦਾ ਦਰਵਾਜ਼ਾ ਬੰਦ ਥਿਵਾ ਕਰਕੇ ਮਹਾਰਾਣੀ ਸੋਚਾਂ ਵਿਚ ਪੈ ਗਈ ਕਿ ਕਿਵੇਂ ਬਿਨਾਂ ਖਾਂਦੇ ਪੀਤੇ ਦਰਖਾਨ ਕੰਮ ਕਰਿੰਦਾ ਪਿਆ ਹੋ ਸੀ। ਉਹ ਜਿੰਦਾ ਹੋ ਸੀ ਕਿਥੇ ਮਰ ਤੇ ਨਹੀਂ ਗਿਆ। ਮਹਾਰਾਣੀ ਨੇ ਮਹਾਰਾਜ ਕੋ ਆਖ ਕੇ ਦਰਵਾਜ਼ਾ ਖੁਲਵਾਇਆ ਤੇ ਕਿਹਾ ਬਿਠਾਉਣੇ ਕਿ ਬਜ਼ੁਰਗ ਦਰਖਾਨ ਉੱਥਾ ਹੈ ਕਹਿਣਾ, ਪਰ ਉਹਦੀ ਬਣਾਈ ਦੀ ਅਧੂਰੀ ਮੂਰਤੀ ਸ਼੍ਰੀ ਜਗਨਨਾਥ ਜੀ, ਸੁਭਦਰਾ ਜੀ ਤੇ ਬਲਰਾਮ ਜੀ ਦੀ ਲੱਕੜ ਦੀ ਮੂਰਤੀਆਂ ਉੱਥਾ ਨਾਥੀ ਹਨ। ਮਹਾਰਾਜ ਮਹਾਰਾਣੀ ਦੁਖੀ ਥੀ ਗਏ। ਇੱਕ ਆਕਾਸ਼ਵਾਣੀ ਥਈ ਕਿ ਫਿਜ਼ੂਲ ਪਰੇਸ਼ਾਨ ਨਾ ਥੀ ਵੋ, ਸਾਕੂ ਉਵੇਂ ਹੀ ਰੂਪ ਵਿਚ ਰਾਣ ਲਿਓ, ਮੂਰਤੀਆਂ ਦੀ ਜਲ ਨਾਲ ਪਵਿੱਤਰ ਕਰਕੇ ਸਥਾਪਿਤ ਕਰਵਾਓ। ਅੱਜ ਵੀ ਉਹ ਅਧੂਰੀ ਬਣੀ ਮੂਰਤੀਆਂ ਪੁਰਸ਼ੋਤਮਪੁਰੀ ਦੀ ਰਥ ਯਾਤਰਾ ਤੇ ਮੰਦਿਰ ਵਿਚ ਸੁਸ਼ੋਭਿਤ ਹਨ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਸੁਭਦਰਾ ਜੀ ਦੀ ਖੁਆਇਸ਼ ਕੋ ਪੂਰਾ ਕਰਨ ਕੀਤੇ ਤੇ ਦ੍ਵਾਰਕਾ ਭਰਮਣ ਦੀ ਇੱਛਾ ਕੀਤੇ ਆਪਣੀ ਖੁਆਇਸ਼ ਜ਼ਾਹਿਰ ਕੀਤੀ ਤੇ ਅਲੈਦਾ ਅਲੈਦਾ ਰਥ ਵਿਚ ਬਹਿ ਕੇ ਸੁਭਦਰਾ ਜੀ ਦੀ ਇੱਛਾ ਪੂਰੀ ਕੀਤੀ ਨੇ। ਭਾਰਤ ਵਿਚ ਸਾਲ ਭਰ ਢੇਰ ਸਾਰੀ ਯਾਤਰਾ ਦਾ ਆਯੋਜਨ ਕੀਤਾ ਜਾਂਦਾ ਹੈ। ਸਾਰੇ ਹਿੰਦੁਸਤਾਨ ਵਿਚ ਲੋਕ ਆਪਣੇ ਘੋਟ ਕੁਆਰ ਬਹਿਣ ਭਰਾ ਤੇ ਮਾਂ ਪਿਓ ਦੋਸਤਾਂ ਬੇਣੀ ਦੇ ਨਾਲ ਧਾਰਮਿਕ ਸਥਾਨ ਦੀ ਯਾਤਰਾ ਕਰਦੇ ਹਨ ਤੇ ਪੁਣੇ ਦੇ ਭਾਗੀ ਬਣਦੇ ਹਨ। ਲੇਕਿਨ ਜਗਨਨਾਥ ਯਾਤਰਾ ਇੰਝ ਹੈ ਜੋ ਕੋ ਸਾਰੇ ਭਗਤਗਣ ਤੇ ਬੇ ਲੋਕ ਦੇਖਣ ਵੇਂਦੇ ਹਨ ਤੇ ਯਾਤਰਾ ਕਰਦੇ ਹਨ। ਇਹ ਯਾਤਰਾ ਹੈ ਭਗਵਾਨ ਜਗਨਨਾਥ ਦੀ ਰਥ ਯਾਤਰਾ। ਇਹ ਯਾਤਰਾ ਨੂੰ ਜਗਨਨਾਥ ਪੁਰੀ ਯਾਤਰਾ ਵੀ ਆਖਿਆ ਵੇਂਦੇ। ਇਹਦਾ ਬੰਦੋਬਸਤ ਤੇ ਆਯੋਜਨ ਉੜੀਸਾ ਸਰਕਾਰ ਦੀ ਵੱਲੋਂ ਹਰ ਸਾਲ ਕੀਤਾ ਵੇਂਦੇ। ਸਾਰੇ ਉੜੀਸਾ ਨੂੰ ਵੀ ਭਗਵਾਨ ਜਗਨਨਾਥ ਜੀ ਦੀ ਭੂਮੀ ਆਖਿਆ ਵੇਂਦੇ। ਉੜੀਸਾ ਦੇ ਬਾਸ਼ਿੰਦੇ ਭਗਵਾਨ ਜਗਨਨਾਥ ਜੀ ਨੂੰ ਆਪਣੇ ਟੱਬਰ ਦਾ ਹਿੱਸਾ ਹੀ ਮੰਨਦੇ ਹਨ ਤੇ ਹਰ ਛੋਟਾ ਵੱਡਾ ਕੰਮ ਭਗਵਾਨ ਕੋਲੋਂ ਆਸ਼ੀਰਵਾਦ ਗਿਣ ਕੇ ਹੀ ਸ਼ੁਰੂ ਕਰਦੇ ਹਨ। ਭਗਵਾਨ ਜਗਨਨਾਥ ਜੀ ਨੂੰ ਪੁਰਸ਼ੋਤਮ ਤੇ ਪੁਰੀ ਸ਼ਹਿਰ ਨੂੰ ਪੁਰਸ਼ੋਤਮ ਖੇਤਰ ਯਾਨੀ ਇਲਾਕਾ ਵੀ ਆਖਿਆ ਵੇਂਦੇ। ਹਿੰਦੂ ਧਰਮ ਵਿਚ ਜਿਹੜੀ ਚਾਰ ਯਾਤਰਾ ਨੂੰ ਅਤਿ ਉੱਤਮ ਆਖਿਆ ਗਏ, ਪੁਰੀ ਧਾਮ ਦੀ ਯਾਤਰਾ ਉਹਨਾਂ ਵਿਚੋਂ ਇੱਕ ਹੈ। ਸਦੀਆਂ ਤੋਂ ਪੂਰੇ ਸ਼ਹਿਰ ਨੂੰ ਅਲੈਦਾ ਅਲੈਦਾ ਨਾਮ ਨਾਲ ਸੱਜਿਆ ਵੇਂਦੇ। ਮੂਲਗਿਰੀ, ਨਿਰਾਂਚਲ, ਪੁਰਸ਼ੋਤਮ, ਸ਼੍ਰੀ ਖੇਤਰ, ਜਗਨਨਾਥ ਧਾਮ, ਜਗਨਨਾਥ ਪੁਰੀ, ਇੱਥਾਂ 12 ਖਾਸ ਤਿਉਹਾਰ ਮਨਾਉਣ ਦਾ ਰਿਵਾਜ ਹੈ। ਲੇਕਿਨ ਖਾਸਮ ਖਾਸ ਜੋ ਕਿ ਪੂਰੇ ਦੇਸ਼ ਵਿਦੇਸ਼ ਵਿਚ ਮਸ਼ਹੂਰ ਹਨ, ਉਹ ਰਥ ਯਾਤਰਾ ਹੀ ਹੈ। ਪੁਰੀ ਵਿਚ ਭਗਵਾਨ ਜਗਨਨਾਥ ਜੀ ਦਾ ਇੱਕ ਵਿਸ਼ਾਲ ਬਹੁ ਵੱਡਾ ਮੰਦਿਰ ਮੌਜੂਦ ਹੈ। ਇਹ ਮੰਦਿਰ ਕੋਲੋਂ ਹੀ ਸਲਾਨਾ ਰਥ ਯਾਤਰਾ ਦਾ ਆਯੋਜਨ ਕੀਤਾ ਵੇਲਾ ਹੈ। ਇਹ ਮੰਦਿਰ 20 ਫੁੱਟ ਉੱਚੀ ਕੰਧ ਦੇ ਅੰਦਰ ਹੈ। ਉਹਦੇ ਵਿਚ ਢਿੱਗ ਛੋਟੇ ਵੱਡੇ ਮੰਦਿਰ ਹਨ। ਜਗਨਨਾਥ ਜੀ ਦੇ ਵਿਸ਼ਾਲ ਮੰਦਿਰ ਦੇ ਅੰਦਰ 4 ਹਿੱਸੇ ਹਨ। ਭੋਗ ਮੰਦਿਰ ਵਿਚ ਭੋਗ ਲਾਇਆ ਵੇਂਦੇ, ਰੰਗ ਮੰਦਿਰ ਵਿਚ ਨਾਚ ਗਾਉਣ ਥੀਂਦਾ ਹੈ, ਤੀਜਾ ਭਾਗ ਹੈ ਸਭਾ ਮੰਡਲ, ਇੱਥਾਂ ਤੀਰਥ ਯਾਤਰੀ ਮਾਂਦੇ ਹਨ ਤੇ ਚੌਥਾ ਹਿੱਸਾ ਅੰਤਰਾਲ ਹੈ। ਇਹ ਮੰਦਿਰ 12ਵੀਂ ਸਦੀ ਵਿਚ ਰਾਜਾ ਅਨੰਤ ਵਰਮਨ ਦੇ ਸ਼ਾਸਨ ਕਾਲ ਵਿਚ ਬਣਾਇਆ ਗਿਆ ਹੈ। ਉਹਦੇ ਬਾਅਦ ਜਗਨਨਾਥ ਜੀ ਦੇ 120 ਮੰਦਿਰ ਬਣਾਏ ਗਏ। ਜਗਨਨਾਥ ਰਥ ਯਾਤਰਾ ਭਾਰਤ ਵਿਚ ਮਨਾਈ ਮੰਨਣ ਵਾਲੀ ਧਾਰਮਿਕ ਮਹੋਤਸਵ ਵਿਚੋਂ ਇੱਕ ਹੈ ਤੇ ਸਭ ਤੋਂ ਖਾਸਮ ਖਾਸ ਤਰੀਕੇ ਨਾਲ ਮਨਾਈ ਵੇਂਦੀ ਹੈ। ਇਹ ਯਾਤਰਾ ਭਾਰਤ ਦੇ ਨਾਲ ਵਿਦੇਸ਼ੀ ਲੋਕਾਂ ਵਾਸਤੇ ਵੀ ਖਾਸ ਮਾਇਨੇ ਰੱਖੇਂਦੀ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਅਵਤਾਰ ਜਗਨਨਾਥ ਜੀ ਦੀ ਰਥ ਯਾਤਰਾ ਦਾ ਪੁੰਨ 100 ਯੱਗ ਦੇ ਬਰਾਬਰ ਮੰਨਿਆ ਵੇਂਦਾ ਹੈ। ਸਮੁੰਦਰ ਤੱਟ ਤੇ ਵਸੇ ਹੋਏ ਪੂਰੀ ਸ਼ਹਿਰ ਵਿਚ ਥੀਵਣ ਵਾਲੀ ਰਥ ਯਾਤਰਾ ਦੇ ਵੇਲੇ ਜਿਹੜਾ ਸਮੂਹ ਦਾ ਵੈਭਵ ਹਜ਼ੂਮ ਦੇਖਣ ਕਿਤੇ ਮਿਲਦੇ, ਉਹ ਵੀ ਕਿਥੇ ਕਹਿ ਨਹੀਂ ਮਿਲਦਾ। ਯਾਤਰਾ ਦੇ ਤੈ ਡੂੰਕਣ ਪਹਿਲੇ ਹੀ ਸੈਲਾਨੀਆਂ ਦਾ ਹਜ਼ੂਮ ਯਾਤਰਾ ਵਾਲੀ ਜਹਾਜ਼ ਦੇ ਨਜ਼ਦੀਕ ਆਸੇ ਪਾਸੇ ਇਕੱਠਾ ਥੀਵਣ ਸ਼ੁਰੂ ਥੀ ਵੇਂਦਾ ਹੈ। ਹਜ਼ਾਰਾਂ ਮੀਲ ਦਾ ਸਫ਼ਰ ਤੈਅ ਕਰਕੇ ਭਗਤ ਇਕੱਠੇ ਥੀਂਦੇ ਹਨ। ਹਾਂ ਵਿਚ ਕੇਵਲ ਇੱਕੋ ਖੁਆਇਸ਼ ਗਿਣ ਕੇ ਆਉਂਦੇ ਹਨ ਕਿ ਕਿਵੇਂ ਵੀ ਭਗਵਾਨ ਜਗਨਨਾਥ ਜੀ ਦੀ ਇੱਕ ਝਲਕ ਇੱਕ ਝਟ ਵਾਸਤੇ ਵੀ ਉਨ੍ਹਾਂ ਕੋਲ ਮਿਲ ਵਾਂਗੇ। ਉਨ੍ਹੀਂ ਤੋਂ ਸਾਲ ਵਿਚ ਕਦੇ ਵੀ ਮੰਦਿਰ ਵੰਜ ਕੇ ਪ੍ਰਭੂ ਦੇ ਦਰਸ਼ਨ ਕੀਤੇ ਬਣ ਸਕਦੇ ਹਨ, ਪਰ ਜੇਕਰ ਭਗਵਾਨ ਆਪ ਬਾਹਰ ਆਉਣ ਤੇ ਉਹ ਦਰਸ਼ਨ ਡਾਂਡੇ ਹੀ ਅਦਭੁਤ ਤੇ ਨਾ ਭੁੱਲਣ ਵਾਲੇ ਹੁੰਦੇ ਹਨ। ਰਥ ਯਾਤਰਾ ਦੇ ਦਰਮਿਆਨ ਹੀ ਭਗਤਾਂ ਨੂੰ ਸਿੱਧੇ ਭਗਵਾਨ ਦੇ ਪ੍ਰਤਿਮਾ ਤੱਕ ਪਹੁੰਚਣ ਦਾ ਸੁਨਹਿਰਾ ਮੌਕਾ ਮਿਲਦਾ ਹੈ। ਜਗਨਨਾਥ ਯਾਤਰਾ ਡਾਂਡੀ ਦਾ ਇੱਕ ਮਹੋਤਸਵ ਹੁੰਦਾ ਹੈ। ਯਾਤਰਾ ਦੀ ਤਿਆਰੀ ਅਕਸ਼ਰ ਤ੍ਰਿਤੀਆ ਦੇ ਡੰਕਾਂ ਨੂੰ ਸ਼੍ਰੀ ਕ੍ਰਿਸ਼ਨ ਬਲਰਾਮ ਤੇ ਸੁਭਦਰਾ ਦੇ ਰਥ ਦੇ ਨਿਰਮਾਣ ਦੇ ਨਾਲ ਹੀ ਸ਼ੁਰੂ ਥੀ ਵੇਂਦੀ ਹੈ। ਭਗਵਾਨ ਜਗਨਨਾਥ ਜੀ ਦੇ ਰਥ ਯਾਤਰਾ ਵਾਸਤੇ ਰਥ ਬਣਾਉਣ ਕੀਤੇ ਲੱਕੜ ਦਾ ਇਸਤੇਮਾਲ ਕੀਤਾ ਵੇਂਦੇ। ਇਹ ਇੱਕ ਧਾਰਮਿਕ ਕੰਮ ਹੈ ਜਿਹਨੂੰ ਕਈ ਪੁਸ਼ਤਾਂ ਪੀੜ੍ਹੀ ਦਰ ਪੀੜ੍ਹੀ ਅੱਗੋਂ ਬੰਨ੍ਹੇਦੀ ਪਈ ਹਨ। ਰਥ ਯਾਤਰਾ ਦੇ ਦੌਰਾਨ ਘਰਾਂ ਵਿਚ ਕੋਈ ਵੀ ਧਾਰਮਿਕ ਪੂਜਾ ਕਹਿਣੀ ਥੀਂਦੀ, ਨਾ ਹੀ ਕੋਈ ਵਰਤ ਰੱਖੇਂਦਾ ਹੈ। ਅਕਸ਼ਰ ਤ੍ਰਿਤੀਆ ਦੇ ਦਿਨ ਰਥ ਬਣਨ ਸ਼ੁਰੂ ਥੀ ਵੇਂਦੇ ਹਨ। ਇਹ ਵਾਸਤੇ ਹੀ ਕੰਮ ਪਹਿਲੇ ਸਾਰੀ ਲੱਕੜ ਆਉਣੀ ਲਾਜ਼ਮੀ ਹੈ।
ਹੈ। ਅਕਸ਼ਯ ਤ੍ਰਿਤੀਆ ਵਾਲੇ ਦਿਨ ਨੂੰ ਸ਼ੁਰੂ ਤੀਵਣ ਵਾਲੇ ਦਿਨ ਕੋ ਵਨ ਜਗਾ ਮਹੋਤਸਵ ਵੀ ਆਖਿਆ ਵੇਲੇ ਹੀ ਸਾਰਾ ਕੰਮ ਰਥ ਘੜਨ ਦਾ ਵਿਧੀ ਦੇ ਨਿਯਮ ਨਾਲ ਸ਼ੁਰੂ ਥੀਂਦਾ ਹੈ।

ਪੰਚਮੀ ਸਰਸਵਤੀ ਮਾਤਾ ਦਾ ਡੀ ਹੈ ਹੀ ਨਹੀਂ ਕਰਨ ਰਥ ਬਣਨਾ ਸ਼ੁਰੂ ਥੀਨੇ ਵਸੰਤ ਪੰਚਮੀ ਦੇ 4 ਮਹੀਨੇ ਬਾਅਦ ਰਥ ਯਾਤਰਾ ਨਿਕਲਣੀ ਸ਼ੁਰੂ ਥੀਂਦੀ ਹੈ ਹੀ ਦਿਹਾੜੇ ਹੀ ਪਹਿਲੀ ਵਾਰੀ ਲੱਕੜ ਗਿਣ ਕੇ ਆਨੇਂਦੇ ਹਨ ਸਾਰੇ ਰਥ ਨਿੰਮ ਦੀ ਪਵਿੱਤਰ ਲੱਕੜੀ ਦੇ ਬਣੇ ਹੋਏ ਹੁੰਦੇ ਹਨ ਜੇ ਕੋ ਦਾਰੂ ਅਖੇਂਦੇ ਹਨ ਰਥ ਨਿਰਮਾਣ ਵਾਸਤੇ ਨਿੰਮ ਦੇ ਸ਼ੁਭ ਦਰਖਤ ਦੀ ਪਛਾਣ ਕੀਤੀ ਵੇਂਦੀ ਹੈ ਹਿੰਦੂ ਕਿਤੇ ਮੰਦਿਰ ਦਾ ਇੱਕ ਵਿਭਾਗ ਹੈ ਜੇ ਕੋ ਵਾਰਾਣਾ ਆਖੇਂਦੇ ਹਨ ਇਹ ਲੱਕੜ ਇਵੇਂ ਹੀ ਕਿਥੋਂ ਵੀ ਜਾ ਕੇ ਨਹੀਂ ਗਿਣ ਕੇ ਆਈ ਵੇਂਦੀ ਉੜੀਸਾ ਦੀ ਇੱਕ ਖਾਸ ਝਾ 10 ਪੰਨਾ ਤੋਂ ਹੀ ਨਿੰਮ ਦੇ ਦਰਖਤ ਗਿਣ ਕੇ ਆਉਂਦੇ ਹਨ ਬਾਰਾਂ ਰੋਲਾ ਠਕੁਰਾਇਨ ਦੇ ਮੰਦਿਰ ਵੰਜ ਕੇ ਇਨ੍ਹਾਂ ਦਰਖਤਾਂ ਦੀ ਪਹਿਲੇ ਪੂਜਾ ਕੀਤੀ ਵੇਂਦੀ ਹੈ ਇਹ ਗਾਂਵ ਦੀ ਦੇਵੀ ਹੈ ਪਹਿਲਾ ਦਰਖਤ ਕਟਣ ਕਰਨ ਪਹਿਲੇ ਉੱਥਾਂ ਇੱਕ ਛੋਟੀ ਜਿਹੀ ਪੂਜਾ ਕਰਨ ਦਾ ਵੀ ਰਿਵਾਜ਼ ਹੈ ਹਰ ਸ਼ੈ ਦਾ ਖਿਆਲ ਰੱਖਿਆ ਵੇਂਦੇ ਦਰਖਤ ਦੇ ਤਲੇ ਦੀ ਪੈਮਾਇਸ਼ ਦਾ ਵੀ ਖਿਆਲ ਰੱਖਣਾ ਪਾਉਂਦੇ ਕੁਝ ਕੁ ਕੱਟਣ ਦੇ ਬਾਅਦ ਇੱਕ ਸਾਰ ਕੀਤਾ ਵੇਂਦੇ ਬਾਂਸ ਦੀ ਲੱਕੜ ਤੇ ਨਾਰੀਅਲ ਦੇ ਪੱਤੇ ਗੱਤ ਕੇ ਇੱਕ ਤੰਬੂ ਦੀ ਸ਼ਕਲ ਅਖਤਿਆਰ ਕੀਤੀ ਵੇਂਦੀ ਹੈ ਹਿੰਦੇ ਵਿੱਚ ਰਥ ਦੇ ਅਲੱਗ ਅਲੱਗ ਹਿੱਸੇ ਤਿਆਰ ਥੀਂਦੇ ਹਨ ਪੂਰੀ ਝਾ ਕੋ ਰਥ ਖਾਲ ਜਾਂ ਮਹਾਂ ਖਾਲ ਆਖਿਆ ਵੇਂਦੇ ਨਵੇਂ ਰਥ ਦੇ ਨਿਰਮਾਣ ਕਰਨ ਪਹਿਲੇ ਭਗਤ ਪੁਰਾਣੇ ਰਥ ਦੀ ਲੱਕੜ ਕੋ ਖਰੀਦ ਲੈਂਦੇ ਹਨ ਆਪਣੇ ਆਪਣੇ ਘਰ ਦੀ ਖਿੜਕੀ ਦਰਵਾਜ਼ੇ ਬਣਾਉਣ ਕੀਤੇ ਇਸਤੇਮਾਲ ਕਰਦੇ ਹਨ ਜਿਹੜੇ ਨਹੀਂ ਤੂੰ ਰਥ ਬਣਨ ਦਾ ਕੰਮ ਸ਼ੁਰੂ ਥੀਂਦੇ ਹੁਣ ਨਹੀਂ ਤੂੰ ਹੀ ਚੰਦਨ ਯਾਤਰਾ ਵੀ ਸ਼ੁਰੂ ਥੀ ਵੇਂਦੀ ਹੈ ਰਥ ਕੋ ਹਮੇਸ਼ਾ ਵਿਸ਼ਕਰਮਾ ਸੇਵਕ ਅਖਵਾਉਣ ਵਾਲੇ ਬੰਦੇ ਹੀ ਬਣਾਏ ਹਨ ਸ਼ੁਰੂ ਨਾਲ ਹੀ ਉਹਨੇ ਦੇ ਬੰਦੇ ਵੱਡੇ ਵਡੇਰੇ ਰਥ ਤਿਆਰ ਕਰਦੇ ਰਹਿ ਗਏ ਹਾਲਾਂਕਿ ਰਥ ਬਣਾਉਣ ਵਿੱਚ ਬਹੁਤ ਸਾਰੇ ਫਨਕਾਰ ਦਾ ਵੀ ਹੱਥ ਹੁੰਦਾ ਹੈ ਜਿਹੜੇ ਅਲੱਗ ਅਲੱਗ ਕੰਮ ਕਰਦੇ ਹਨ ਇੱਕ ਲੰਬੀ ਪ੍ਰਕਿਰਿਆ ਦੇ ਬਾਅਦ ਰਥ ਤਿਆਰ ਥੀਂਦੇ ਹਨ ਤਕਰੀਬਨ 200 ਕਾਰੀਗਰ ਕੰਮ ਕਰਦੇ ਹਨ ਰਥ ਤੇ ਭਗਵਾਨ ਕੋ ਵਿਰਾਜਮਾਨ ਕਰਨ ਕੀਤੇ ਬਣਾਇਆ ਵੇਂਦੇ 4-4 ਘੋੜੇ ਤ੍ਰਾਏ ਰਥ ਵਿੱਚ ਬਣਾਏ ਵੇਂਦੇ ਹਨ ਰਥ ਯਾਤਰਾ ਵਾਸਤੇ ਬਲਦੇਵ ਸ਼੍ਰੀ ਕ੍ਰਿਸ਼ਨ ਤੋਂ ਸੁਭਦਰਾ ਵਾਸਤੇ ਅਲੈਦਾ ਅਲੈਦਾ ਰਥ ਬਣਦੇ ਹਨ ਬਲਦੇਵ ਦੇ ਰਥ ਕੋ ਪਾਲ ਧਵਜ ਆਖਿਆ ਵੇਂਦੇ ਰਥ ਦਾ ਰੰਗ ਯਾਨੀ ਰੱਤਾ ਤੇ ਹਰਾ ਹੁੰਦੇ ਇਹ ਰਥ 13.2 ਮੀਟਰ 14 ਪਹੀਏ ਵਾਲਾ ਹੁੰਦਾ ਹੈ ਇਹ ਲੱਕੜ ਦੇ 763 ਟੁਕੜੇ ਨਾਲ ਬਣਾਇਆ ਵੇਂਦੇ ਰਥ ਦੇ ਰਕਸ਼ਕ ਵਾਸੁਦੇਵ ਤੇ ਸਾਰਥੀ ਮਤਾਣੀ ਹੁੰਦੇ ਹਨ ਰਥ ਦੇ ਝੰਡੇ ਕੋ ਪੁਰਾਣੀ ਆਖੇਂਦੇ ਹਨ ਜਿਹੜੇ ਰੱਸੀ ਨਾਲ ਰਥ ਕੁਛ ਕਹਿੰਦੇ ਹਨ ਉਹ ਵਾਸੁਕੀ ਆਖਿਆ ਵੇਂਦੇ ਸੁਭਦਰਾ ਜੀ ਦੇ ਰਥ ਦਾ ਨਾਮ ਪਦਮ ਧਵਜੇ 12.9 ਮੀਟਰ ਉੱਚੇ 12 ਪਹੀਏ ਦੇ ਰਥ ਵਿੱਚ ਰੱਤੇ ਕਾਲੇ ਕੱਪੜੇ ਦੇ ਨਾਲ ਲੱਕੜ ਦੇ 593 ਟੁਕੜੇ ਦਾ ਇਸਤੇਮਾਲ ਥੀਂਦਾ ਹੈ ਰਥ ਦੇ ਰਕਸ਼ਕ ਜੈ ਦੁਰਗਾ ਤੇ ਸਾਰਥੀ ਅਰਜੁਨ ਹਨ ਚਿਕਨ ਵਾਲੀ ਰੱਸੀ ਦਾ ਨਾਮ ਸਵੈਮ ਚੂੜਾ ਹੈ ਭਗਵਾਨ ਜਗਨਨਾਥ ਜੀ ਦੇ ਰਥ ਦਾ ਰੰਗ ਰੱਤਾ ਲਾਲ ਤੇ ਪੀਲਾ ਹੁੰਦਾ ਹੈ ਰਥ ਕੋ ਗਰਮ ਧਵਜ ਜਾਂ ਕਪਿਲ ਧਵਜ ਨਾ ਦਿੱਤਾ ਗਏ 16 ਪਹੀਏ ਵਾਲਾ ਰਥ 13.5 ਮੀਟਰ ਉੱਚਾ ਹੁੰਦੇ ਹਿੰਦੇ ਵਿੱਚ ਰੱਤੇ ਤੇ ਪੀਲੇ ਕੱਪੜੇ ਇਸਤੇਮਾਲ ਥੀਂਦੇ ਹਨ ਵਿਸ਼ਨੂੰ ਜੀ ਦਾ ਵਾਹਨ ਗਰੁੜ ਹਿੰਦੀ ਰਕਸ਼ਾ ਕਰਦਾ ਹੈ ਰਥ ਦੇ ਝੰਡੇ ਕੋ ਨਦੀ ਘੋਸ਼ ਰਥ ਅਖੇਂਦੇ ਹਨ ਇੱਕ ਵੀ ਗੱਲ ਇਹ ਵੀ ਨਾਲ ਹੈ ਜੇਠ ਯਾਨੀ ਮਈ ਜੂਨ ਦੇ ਮਹੀਨੇ ਵਿੱਚ ਪੂਰਨਮਾਸੀ ਵਾਲੇ ਦਿਹਾੜੇ ਸਨਾਨ ਯਾਤਰਾ ਦੇ ਨਾਲ ਵਿਧੀ ਵਿਧਾਨ ਨਾਲ ਰਥ ਯਾਤਰਾ ਸ਼ੁਰੂ ਥੀਂਦੀ ਹੈ ਤ੍ਰਿਵੇ ਮੂਰਤੀਆਂ ਕੋ ਧਵਾਵਣ ਕਿਤੇ ਬਾਹਰ ਘਹਿਲਾ ਲੈਂਦੇ ਹਨ ਹਜ਼ਾਰਾਂ ਲੋਕਾਂ ਦੇ ਹਜੂਮ ਦੇ ਵਿਚਕਾਰ 108 ਨਲਕੇ ਦੇ ਪਾਣੀ ਦੇ ਨਾਲ ਮੂਰਤੀਆਂ ਕੋ ਦਵਾਇਆ ਵੇਂਦੇ ਅਗਲੇ ਦਿਨ ਤ੍ਰਿਵੇ ਆਪਣੇ ਆਪਣੇ ਰਥ ਵਿੱਚ ਸਵਾਰ ਥੀ ਕੇ ਨਿਕਲ ਪਾਉਂਦੇ ਹਨ ਤ੍ਰਿਵੇ ਰਥ ਕੋ ਸਿੰਘ ਦੁਆਰ ਤੇ ਘਹਿਣ ਕੇ ਆਵੀਂਦੇ ਰਥ ਵਿੱਚ ਭਗਵਾਨ ਜੀ ਦੀ ਪ੍ਰਤਿਮਾ ਕੋ ਸਥਾਪਿਤ ਕਰਨ ਤੋਂ ਪਹਿਲੇ ਤ੍ਰਿਵੇ ਰਥ ਕੋ ਪਵਿੱਤਰ ਕੀਤਾ ਵੇਂਦੇ ਹਿੰਦੂ ਵਾਸਤੇ ਮਠਾਧੀਸ਼ ਦੇ ਪੁਜਾਰੀ ਦੇ ਨਾਲ ਚਾਂਦੀ ਦੇ ਭਾਂਡੇ ਵਿੱਚ ਪਾਣੀ ਘਹਿਣ ਕੇ ਆਉਂਦੇ ਹਨ ਪੁਜਾਰੀ ਵੱਲ ਮਠਾਧੀਸ਼ ਦੇ ਨਾਲ ਤ੍ਰਿਵੇ ਰਥ ਤੇ ਪਾਣੀ ਛਿੜਕ ਕੇ ਉਹਨਾਂ ਕੋ ਪਵਿੱਤਰ ਕਰਦੇ ਹਨ ਲੋਕਾਂ ਦਾ ਹਜ਼ੂਮ ਦੇਖਣ ਵਾਲਾ ਹੁੰਦੇ ਪ੍ਰਭੂ ਜਗਨਨਾਥ ਜੀ ਦਾ ਜੈ ਘੋਸ਼ ਸ਼ੁਰੂ ਥੀਂਦੇ ਹੀ ਖਾਸ ਪੁਜਾਰੀ ਥਾਲੀ ਵਜਾਉਂਦੇ ਹੋਏ ਮੰਦਿਰ ਕੋਲੋਂ ਬਾਹਰ ਆਉਂਦੇ ਹਨ ਇਹਨਾਂ ਦੇ ਨਾਲ ਲੋਕ ਨਰਤਕ ਨਿਰਾਸੀ ਨੱਚਦੇ ਟੱਪੇ ਹੋਏ ਬਾਹਰ ਆਉਂਦੇ ਹਨ ਜਗਨਨਾਥ ਜੀ ਸਾਰੇ ਜਗਤ ਦੇ ਨਾਥ ਹਨ ਰਥ ਯਾਤਰਾ ਨੂੰ ਦੇਖਣ ਵਾਲੀ ਇਨਸਾਨ ਜਨਮ ਮਰਨ ਦੇ ਚੱਕਰ ਨੂੰ ਛੁਟਕਾਰਾ ਪਾ ਲੈਂਦੇ ਪ੍ਰਭੂ ਦੁਆਰਿਕਾ ਵਿੱਚ ਰਹਿੰਦੇ ਹਨ ਤੇ ਦੁਆਰਿਕਾ ਨਾਥ ਨਾਥ ਹੀ ਵੇਂਦੇ ਬਦਰੀ ਨਾਥ ਵਿੱਚ ਰਹਿੰਦੇ ਹਨ ਤੇ ਬਦਰੀ ਨਾਥ ਹੀ ਵੇਂਦੇ ਹਨ ਪੁਰੀ ਵਿੱਚ ਰਹਿੰਦੇ ਹਨ ਤੇ ਪੁਰੀ ਨਾਥ ਕਹਿਣੀ ਉੜੀਸਾ ਨਾਥ ਕਹਿਣੀ ਇਹ ਸਾਰੇ ਜਗਤ ਦੇ ਨਾਥ ਹਨ ਰਥ ਤਿਆਰ ਥੀਣ ਦੇ ਬਾਅਦ ਪੁਰੀ ਦੇ ਰਾਜਾ ਇੱਕ ਪਾਲਕੀ ਵਿੱਚ ਸਵਾਰ ਥੀ ਕੇ ਉੱਥਾਂ ਆਉਂਦੇ ਹਨ ਹੁਣ ਵੇਲੇ ਉਹ ਆਪਣੀ ਪੁਸ਼ਤੈਨੀ ਪੋਸ਼ਾਕ ਪਾਤੀ ਵੀ ਇੱਕ ਸੇਵਕ ਦੇ ਰੂਪ ਵਿੱਚ ਹੁੰਦੇ ਹਨ ਪੂਜਾ ਪ੍ਰਾਰਥਨਾ ਦੇ ਬਾਅਦ ਮਹਾਰਾਜ ਸੋਨੇ ਦੇ ਹੱਥਾਂ ਵਾਲੀ ਬੁਹਾਰੀ ਦੇ ਨਾਲ ਰਥ ਮੰਡਪ ਕੋ ਬੁਹਾਰੀ ਨਾਲ ਸਾਫ਼ ਕਰਦੇ ਹਨ ਇੱਕ ਕਰਕੇ ਤ੍ਰਿਵੇ ਰਥ ਦੇ ਬਾਹਰ ਤੇ ਪਰਿਕਰਮਾ ਵਾਲੇ ਪਾਸੇ ਕੋ ਬੁਹਾਰੀ ਮਾਰਦੇ ਹਨ ਪ੍ਰਭੂ ਕੋ ਅੱਗੂ ਪੁਰਨ ਦਾ ਕਾਂਢਾ ਡਿਉਣ ਦੇ ਬਾਅਦ ਮਹਾਰਾਜਾ ਪਾਲਕੀ ਵਿੱਚ ਬਹਿ ਦਿੰਦੇ ਹਨ ਹੁਣ ਬਾਅਦ ਤ੍ਰਿਵੇ ਰਥ ਦੇ ਅਗਲੇ ਪਾਸੇ ਲੱਕੜਾਂ ਦੇ ਘੋੜੇ ਬੰਨ ਲੈਂਦੇ ਹਨ ਇਹ ਘੋੜੇ ਰਥ ਦੇ ਘੋੜੇ ਦੇ ਪ੍ਰਤੀਕ ਹਨ ਹਰ ਰਥ ਤੇ ਸਿਰਫ਼ ਪੁਜਾਰੀ ਕੌਮ ਦੇ ਖਾਸ ਲੋਕ ਹੀ ਬਾਂਧਦੇ ਹਨ ਬਾਕੀ ਸਾਰੇ ਲੋਕ ਥੱਲੇ ਲਹਿ ਵੇਂਦੇ ਹਨ ਜਿਹੜੇ ਪੰਥ ਰਥ ਯਾਤਰਾ ਲੰਘਣੀ ਹੁੰਦੀ ਹੈ ਉੱਥਾਂ ਬਹੁਤ ਸੋਹਣੀ ਰੰਗੋਲੀ ਤਿਆਰ ਕੀਤੀ ਵੇਂਦੀ ਹੈ ਰਥ ਯਾਤਰਾ ਵਿੱਚ ਸਭ ਤੋਂ ਅੱਗੋਂ ਬਲਭਦਰ ਜੀ ਦਾ ਰਥ ਹੁੰਦੇ ਬਾਅਦ ਸੁਭਦਰਾ ਜੀ ਦਾ ਰਥ ਤੇ ਸਭ ਤੋਂ ਪਿੱਛੋਂ ਭਗਵਾਨ ਜਗਨਨਾਥ ਜੀ ਦਾ ਰਥ ਹੁੰਦਾ ਹੈ ਉਹਦੇ ਬਾਅਦ ਮੰਤ ਤੇ ਜੈ ਘੋਸ਼ ਦੇ ਨਾਲ ਰਥ ਯਾਤਰਾ ਸ਼ੁਰੂ ਥੀਂਦੀ ਹੈ ਪੁਜਾਰੀ ਹਜ਼ੂਮ ਥਾਲੀ ਵਜੇਂਦਾ ਵਾ ਹੈਕ ਸੁਰਤਾਲ ਵਿੱਚ ਰਥ ਯਾਤਰਾ ਸ਼ੁਰੂ ਕਰਵਾਉਂਦਾ ਹੈ ਹਜ਼ਾਰਾਂ ਲੱਖਾਂ ਭਗਤਾਂ ਦੀ ਤਾਦਾਦ ਇਹ ਉਮੀਦ ਰੱਖਦੀ ਹੈ ਕਿ ਕਿਵੇਂ ਵੀ ਰਥ ਦੀ ਰੱਸੀ ਛਿੱਕਣ ਵਾਲੇ ਭਗਤ ਹੁਣ ਕੋ ਛੂ ਕੇ ਪੁੰਨ ਦੇ ਭਾਗੀ ਥੀ ਆਈਆਂ ਗੁਰੂ ਨਾਨਕ ਦੇ ਵੇਲਾ ਥੀਵਣ ਤੱਕ ਤਿਵੇਂ ਰਥ ਕੋ ਗੁੰਡੀਚਾ ਮੰਦਿਰ ਪਹੁੰਚਾਇਆ ਵੇਂਦੇ ਉਹ ਹੀ ਪਵਿੱਤਰ ਜਾ ਹੈ ਜਿੱਥਾਂ ਵਿਸ਼ਕਰਮਾ ਜੀ ਨੇ ਤ੍ਰਿਵੇ ਦੇਵ ਪ੍ਰਤਿਮਾ ਦਾ ਭਗਵਾਨ ਜੀ ਦੀ ਪ੍ਰਤਿਮਾ ਦਾ ਨਿਰਮਾਣ ਕੀਤਾ ਹੈ ਹੁਣ ਕੋ ਗੁੰਡੀਚਾ ਵਾੜੀ ਵੀ ਆਖਿਆ ਵੇਂਦੇ ਇਹ ਭਗਵਾਨ ਜੀ ਦਾ ਨਨਕਾਣਾ ਘਰ ਹੈ ਜਿਹੜੇ ਵੇਲੇ ਮੂਰਤ ਰੂਪ ਵਿੱਚ ਪ੍ਰਭੂ ਜਗਨਨਾਥ ਜੀ ਮੰਦਿਰ ਵਾਸਤੇ ਟੁਰਨ ਲੱਗੇ ਤੇ ਉਹ ਆਪਣੇ ਘਰ ਵਾਸਤੇ ਟੁਰਨ ਲੱਗੇ ਤੇ ਪ੍ਰਭੂ ਜੀ ਦੀ ਮਾਤਾ ਨੇ ਆਖਿਆ ਕਿ ਜੰਮਿਆ ਤੇ ਤੁਸਾਂ ਇੱਥਾਂ ਆਵੇ ਹੁਣ ਮੇਰੇ ਕੋਲ ਛੋੜੀ ਵੇਂਦੇ ਹੋ ਤੇ ਪ੍ਰਭੂ ਨੇ ਮਾਤਾ ਕੋ ਵਚਨ ਦਿੱਤਾ ਕਿ ਹਰ ਸਾਲ 9 ਦਿਨ ਵਾਸਤੇ ਆਪਣੇ ਨਨਿਹਾਲ ਜ਼ਰੂਰ ਫੇਰਾ ਲਾਉਣਾ ਸਾਂ ਡਾੜੀ ਬਾਅਦ ਉਹ
ਨੇ ਮੰਨਦਾ ਹੈ ਇਹ ਜਗਨਨਾਥ ਜੀ ਦੀ ਰਥ ਯਾਤਰਾ ਹੈ। ਪ੍ਰਭੂ ਜਗਨਨਾਥ ਹਿਕ ਨਹੀਂ ਅਨੇਕੋ ਅਨੇਕ ਜੈਨ ਧਰਮ ਮਤ ਤੇ ਵਿਸ਼ਵਾਸ ਦਾ ਬੇਜੋੜ ਸੰਗਮ ਹਨ। ਜਗਨਨਾਥ ਮੰਦਿਰ ਵਿਚ ਪੂਜਾ ਪਾਠ ਰੀਤੀ ਰਿਵਾਜ ਦੇ ਨਾਲ ਨ ਕੇਵਲ ਸ਼ੈਵ ਵੈਸ਼ਨਵ ਮਤ ਕੋ ਪ੍ਰਭਾਵਿਤ ਕਰਦਾ ਹੈ ਬਲਕਿ ਬੌਧ ਧਰਮ ਵੀ ਹਿੰਦੀ ਪ੍ਰਭਾਵ ਕੋਲੋਂ ਬਚ ਨਹੀਂ ਸਕਦਾ। ਜਗਨਨਾਥ ਮੰਦਿਰ ਜੀ ਦੀ ਰਥ ਯਾਤਰਾ ਧਾਰਮਿਕਤਾ ਦਾ ਰਲਾ ਮਿਲਾ ਰੂਪ ਹੈ। ਯਾਤਰਾ ਸਾਂਸਕ੍ਰਿਤਿਕ ਏਕਤਾ ਤੇ ਸਦਭਾਵਨਾ ਦਾ ਇੰਝਾ ਸੰਗਮ ਹੈ ਜੋ ਕੁਝ ਇੱਕ ਮਾਲਾ ਦੇ ਰੂਪ ਵਿਚ ਪਰੋਇਆ ਬਣ ਸਕਦੇ। ਇਹ ਸਾਰੀ ਗੱਲ ਵਿਚ ਯਾਤਰਾ ਦਾ ਸਾਂਸਕ੍ਰਿਤਿਕ ਪਹਿਲੂ ਵੀ ਨਜ਼ਰਦਾ ਹੈ। ਭਗਵਾਨ ਜਗਨਨਾਥ ਸਭ ਤੇ ਆਪਣੀ ਕਿਰਪਾ ਬਣਾਏ ਰੱਖਣ।

0: ਸ਼ਾਮ ਤੁਸੀਂ ਸੁਣਦੇ ਪਏ ਹੋਵੇ ਬੀਬੀ ਨੂਰਾਂ ਦੀ ਆਵਾਜ਼ ਵਿੱਚ। ਤੇ ਹੁਣ ਵੇਲਾ ਇਜਾਜ਼ਤ ਨਹੀਂ ਦਿੰਦਾ ਕਿ ਬੜਾ ਗੀਤ ਤੁਹਾਂ ਕੋ ਸੁਣ ਵੇਂਦੇ, ਅਗਲੇ ਪ੍ਰੋਗਰਾਮ ਸੁਣਾਵੇ ਸਾਂ। ਹੁਣ ਹਰਜੀਤ ਕੌਰ ਕੋ ਇਜਾਜ਼ਤ ਦੇਵੋ ਇੱਥੇ ਹੀ ਪ੍ਰੋਗਰਾਮ ਖਤਮ ਕਰਨ ਦੀ।
1: ਸਾਮੀਨ ਹੁਣੀ ਤੁਸੀਂ ਸਮਾਤ ਫਰਮਾ ਰਹੇ ਸੀ ਸਰਾਇਕੀ ਪ੍ਰੋਗਰਾਮ ਝੋਕ ਮਾਹੀ ਦੀ। ਉਮੀਦ ਕਰਦਿਆਂ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਚਲੋ ਜੀ, ਹੋ ਜਾਓ ਤਿਆਰ, ਹੁਣ ਵੇਲਾ ਹੋ ਗਿਆ ਪ੍ਰੋਗਰਾਮ ਦੇਸ਼ ਪੰਜਾਬ ਦਾ। ਆਓ ਮਿਲ ਕੇ ਸੁਣਦੇ ਹਾਂ ਪ੍ਰੋਗਰਾਮ ਦੇਸ਼ ਪੰਜਾਬ।

ਕਹਾਣੀਆਂ ਦਾ ਸੰਸਾਰ, ਕਹਾਣੀਆਂ ਜਿਹੜੀਆਂ ਸਾਨੂੰ ਪਰੀ ਲੋਕ ਵਿਚ ਲੈ ਕੇ ਜਾਂਦੀਆਂ ਤੇ ਸਾਡੇ ਰੰਗ ਬਿਰੰਗੇ ਸੁਪਨਿਆਂ ਦੇ ਵਿਚ ਖੂਬਸੂਰਤੀ ਦੇ ਨਾਲ ਸਾਡੀ ਸੋਚ ਦੇ ਰੰਗ ਭਰਦੀਆਂ ਨੇ। ਕਥਾ ਲੋਕ ਪ੍ਰੋਗਰਾਮ ਦੇ ਵਿਚ ਅੱਜ ਤੁਹਾਨੂੰ ਕਹਾਣੀ ਸੁਣਾਈ ਜਾਏਗੀ, ਸਜਾਵਟੀ ਖਿਡੌਣੇ।

ਸਾਡੇ ਦੋਸਤ ਆਪਣਾ ਵਕਤ ਕੱਢ ਕੇ ਸਾਨੂੰ ਚਿੱਠੀਆਂ ਲਿਖਦੇ ਨੇ ਸਾਡੇ ਪਤੇ ਦੇ ਉੱਤੇ ਤੇ ਉਹ ਚਿੱਠੀਆਂ ਸਾਡੇ ਕੋਲ ਪਹੁੰਚ ਜਾਂਦੀਆਂ ਪ੍ਰੋਗਰਾਮ ਨਜ਼ਰਾਨਾ ਦੇ ਵਿੱਚ ਤੇ ਅਸੀਂ ਉਹਨਾਂ ਚਿੱਠੀਆਂ ਦੇ ਆਧਾਰ ਦੇ ਉੱਤੇ ਆਪਣੇ ਦੋਸਤਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ ਨਾਲੇ ਉਹਨਾਂ ਨੂੰ ਉਹਨਾਂ ਦੀ ਪਸੰਦ ਦੇ ਗੀਤ ਸੰਗੀਤ ਸੁਣਾਉਂਦੇ ਹਾਂ ਸੋ ਦੋਸਤੋ ਅੱਜ ਦੇ ਬਹੁਤ ਸਾਰੇ ਪ੍ਰੋਗਰਾਮਸ ਦੇ ਵਿੱਚ ਇੱਕ ਪ੍ਰੋਗਰਾਮ ਜਿਹੜਾ ਤੁਹਾਡਾ ਬਹੁਤ ਹੀ ਪਸੰਦੀਦਾ ਉਹ ਹੈ ਅੱਜ ਦੀ ਗੱਲ ਨਮਸਕਾਰ ਦੋਸਤੋ ਮੈਂ ਹਾਂ ਤੁਹਾਡੀ ਦੋਸਤ ਮੋਨਿਕਾ ਮਹਿਤਾ ਦੋਸਤੋ ਜ਼ਿੰਦਗੀ ਦੇ ਵਿੱਚ ਨਾ ਸਾਨੂੰ ਪ੍ਰਕਿਰਤੀ ਹੋ ਜਾਏ ਆਸ ਪਾਸ ਦੇ ਲੋਕ ਹੋ ਜਾਣ ਸਾਡੇ ਆਪਣੇ ਸੋਚ ਵਿਚਾਰ ਹੋ ਜਾਣ ਕਿਤਾਬਾਂ ਕਹਾਣੀਆਂ ਹੋ ਜਾਣ ਇਹਨਾਂ ਸਭ ਤੋਂ ਨਾ ਇੱਕ ਚੀਜ਼ ਸਿੱਖਣ ਨੂੰ ਜ਼ਰੂਰ ਮਿਲਦੀ ਹੈ ਧੀਰੇ ਧੀਰੇ ਰੇ ਮਨਾ ਧੀਰੇ ਸਭ ਕੁਛ ਹੋਏ ਮਾਲੀ ਸੀਚੇ ਸੌ ਘੜਾ ਰਿਤੂ ਆਏ ਫਲ ਹੋਏ ਯਾਨੀ ਕਿ ਕੁਦਰਤ ਕਿੱਡਾ ਸੋਹਣਾ ਸਾਨੂੰ ਪਾਠ ਪੜਾਉਂਦੀ ਹੈ ਕਿ ਚਾਹੇ ਤੁਸੀਂ ਨਵਾਂ ਬੂਟਾ ਲਾ ਕੇ ਉਹਦੇ ਤੇ ਸੌ ਘੜਾ ਪਾਣੀ ਪਾ ਲਓ ਪਰ ਜਦੋਂ ਰੁੱਤ ਆਣੀ ਹੈ ਜਦੋਂ ਉਹਦੀਆਂ ਜੜਾਂ ਫੁੱਟਣੀਆਂ ਉਦੋਂ ਹੀ ਉਸ ਛੋਟੇ ਜਿਹੇ ਬੂਟੇ ਨੇ ਉੱਗਣਾ ਸ਼ੁਰੂ ਕਰਨਾ ਆਪਣੇ ਟਾਈਮ ਦੇ ਉੱਤੇ ਰੁੱਤਾਂ ਆਉਂਦੀਆਂ ਜਾਣਗੀਆਂ ਬਸੰਤ ਆਏਗੀ ਪਤਝੜ ਆਏਗੀ ਬਾਰਿਸ਼ ਆਣਗੀਆਂ ਸਰਦੀ ਆਏਗੀ ਗਰਮੀ ਆਏਗੀ ਉਹ ਬੂਟਾ ਹੌਲੀ ਹੌਲੀ ਟਾਈਮ ਦੇ ਨਾਲ ਰੁੱਖ ਬਣੇਗਾ ਤੇ ਫਿਰ ਇੱਕ ਦਿਨ ਬਹੁਤ ਵੱਡਾ ਰੁੱਖ ਬਣ ਜਾਏਗਾ ਛਾਂ ਦੇਗਾ ਪੱਤੇ ਹੋਣਗੇ ਫਲ ਫਰੂਟ ਮਿਲੇਗਾ ਪਰ ਇਹਨਾਂ ਸਭ ਦੇ ਵਿੱਚ ਟਾਈਮ ਲੱਗਦਾ ਹੈ ਪੇਸ਼ੈਂਸ ਸੰਯਮ ਅਸੀਂ ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਦੇ ਵਿੱਚ ਸ਼ਾਇਦ ਇਹੀ ਇੱਕ ਚੀਜ਼ ਹੈ ਜਿਹੜੀ ਭੁੱਲ ਬੈਠੇ ਹਾਂ ਹਰ ਪਾਸੇ ਕਾਲੀ ਕਾਲੀ ਹਫੜਾ ਦਫੜੀ ਔਰ ਇਹਦੇ ਵਿੱਚ ਪਤਾ ਕੀ ਹੁੰਦਾ ਸਾਡਾ ਆਪਣਾ ਮਾਨਸਿਕ ਸੰਤੁਲਨ ਖਰਾਬ ਹੋ ਜਾਂਦਾ ਅਸੀਂ ਸੋਚਦੇ ਰਹਿੰਦੇ ਹਾਂ ਕਿ ਇਹ ਵੀ ਕਰਨਾ ਉਹ ਵੀ ਕਰਨਾ ਕਰਨਾ ਤਾਂ ਸਾਰਾ ਕੰਮ ਹੁੰਦਾ ਪਰ ਇੱਕ ਤਰਤੀਬ ਦੇ ਨਾਲ ਜਦੋਂ ਅਸੀਂ ਬੇਤਰਤੀਬ ਹੋ ਜਾਂਦੇ ਹਾਂ ਜਦੋਂ ਅਸੀਂ ਸੋਚ ਨੂੰ ਜ਼ਿਆਦਾ ਆਪਣੇ ਉੱਤੇ ਹਾਵੀ ਕਰ ਲੈਂਦੇ ਹਾਂ ਤੇ ਅਸੀਂ ਸੰਯਮ ਦਾ ਪੱਲਾ ਛੱਡ ਬੈਠਦੇ ਹਾਂ ਉਦੋਂ ਸਾਰੀਆਂ ਗੜਬੜਾਂ ਹੁੰਦੀਆਂ ਤੁਸੀਂ ਮਾੜੀ ਜੀ ਪੇਸ਼ੈਂਸ ਰੱਖ ਕੇ ਠੰਮਾ ਰੱਖ ਕੇ ਸੋਚ ਵਿਚਾਰ ਕਰਕੇ ਕਿ ਇਹ ਕੰਮ ਨੂੰ ਇੰਨਾ ਟਾਈਮ ਲੱਗਣਾ ਹੀ ਲੱਗਣਾ ਤੁਹਾਨੂੰ ਇੱਕ ਉਦਾਹਰਨ ਦਿੰਦੀ ਹਾਂ ਕਿ ਇੱਕ ਬਾਲਟੀ ਤੁਸੀਂ ਟੂਟੀ ਥੱਲੇ ਲਾਈ ਹੈ ਤੇ ਉਹ ਬਾਲਟੀ ਦੇ ਵਿੱਚ ਪਾਣੀ ਭਰਦਾ ਪਿਆ ਏਦਾਂ ਤਾਂ ਨਹੀਂ ਕਿ ਯਕਦਮ ਉਹਦੇ ਵਿੱਚ ਪਾਣੀ ਭਰ ਜਾਏਗਾ ਹੌਲੀ ਹੌਲੀ ਪਹਿਲਾਂ ਪਾਣੀ ਹੋਏਗੀ ਅੱਧੀ ਹੋਏਗੀ ਫੇਰ ਉਹ ਬਾਲਟੀ ਭਰ ਜਾਏਗੀ ਪਰ ਜੇ ਤੁਸੀਂ ਸੋਚੋ ਕਿ ਮੈਂ ਇੱਕ ਵਾਰੀ ਟੂਟੀ ਖੋਲੀ ਤੇ ਬਸ ਉਨੀ ਮਿੰਟਾਂ ਸਕਿੰਟਾਂ ਚ ਬਾਲਟੀ ਭਰ ਜਾਏ ਏਦਾਂ ਨਹੀਂ ਹੋ ਸਕਦਾ ਨਿੱਕਾ ਨਿਆਣਾ ਨਾ ਜਦੋਂ ਘਰ ਦੇ ਵਿੱਚ ਆਉਂਦਾ ਬੋਲਦਾ ਨਹੀਂ ਹੈ ਲੋਕਾਂ ਦੇ ਰਹਿਮੋ ਕਰਮ ਤੇ ਹੁੰਦਾ ਕੋਈ ਦੁੱਧ ਪਿਲਾ ਦੇਗਾ ਕੋਈ ਰੋਟੀ ਖਵਾ ਦੇਗਾ ਕੋਈ ਮਾਲਿਸ਼ ਕਰ ਲੇਗਾ ਕੋਈ ਚੁੱਕ ਲੇਗਾ ਕੋਈ ਢਕਾਰ ਦਵਾ ਦੇਗਾ ਕੋਈ ਕੱਪੜੇ ਬਦਲ ਦੇਗਾ ਹੌਲੀ ਹੌਲੀ ਫਿਰ ਉਹ ਤੁਰਨਾ ਸ਼ੁਰੂ ਕਰਦਾ ਬੋਲਣਾ ਸ਼ੁਰੂ ਕਰਦਾ ਪਰ ਉਹ ਇੱਕੋ ਦਮ ਤਾਂ ਵੱਡਾ ਅਫਸਰ ਨਹੀਂ ਨਾ ਬਣ ਜਾਂਦਾ ਪਹਿਲਾਂ ਅਸੀਂ ਉਹਨੂੰ ਪੜਾਉਂਦੇ ਹਾਂ ਲਿਖਾਨੇ ਹਾਂ ਉਹਨੂੰ ਜੀਵਨ ਜਾਚ ਸਿਖਾਉਂਦੇ ਹਾਂ ਉਹ ਹੌਲੀ ਹੌਲੀ ਪੌੜੀਆਂ ਚੜਦਾ ਜਾਂਦਾ ਹੈ ਪਹਿਲੀ ਦੂਜੀ ਤੀਜੀ ਦਸਵੀਂ ਬਾਰਵੀਂ ਤੇ ਉਹ ਤੋਂ ਬਾਅਦ ਗ੍ਰੈਜੂਏਸ਼ਨ ਫਿਰ ਪੋਸਟ ਗ੍ਰੈਜੂਏਸ਼ਨ ਯਾਨੀ ਕਿ ਜ਼ਿੰਦਗੀ ਦਾ ਕੋਈ ਵੀ ਤੁਸੀਂ ਸਿਰਾ ਫੜ ਲਓ ਉਹਦਾ ਜਿਹੜਾ ਅਖੀਰਲਾ ਸਿਰਾ ਹੈ ਉਹ ਸੰਯਮ ਦੇ ਉੱਤੇ ਹੀ ਆ ਕੇ ਰੁਕ ਜਾਂਦਾ ਹੈ ਸੰਯਮ ਦੇ ਉੱਤੋਂ ਇੱਕ ਨਵਾਂ ਅਧਿਆਇ ਸ਼ੁਰੂ ਹੋ ਜਾਂਦਾ ਹੈ ਦੋਸਤੋ ਸੰਯਮ ਨੂੰ ਸਫਲਤਾ ਦੀ ਪਹਿਲੀ ਪੌੜੀ ਕਿਹਾ ਜਾਂਦਾ ਹੈ ਕਹਿੰਦੇ ਨੇ ਕਿ ਜਿਹੜਾ ਵਿਅਕਤੀ ਆਪਣੇ ਗੁੱਸੇ ਤੇ ਆਪਣੇ ਬੋਲਾਂ ਦੇ ਉੱਤੇ ਤੇ ਆਪਣੀ ਇੱਛਾਵਾਂ ਦੇ ਉੱਤੇ ਕਾਬੂ ਰੱਖਦਾ ਹੈ ਜ਼ਿੰਦਗੀ ਚ ਹਮੇਸ਼ਾ ਉਹ ਵੱਡੇ ਫੈਸਲੇ ਬੜੀ ਸਮਝਦਾਰੀ ਨਾਲ ਕਰਦਾ ਹੈ ਔਰ ਇੱਕ ਚੰਗਾ ਫੈਸਲਾ ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਤਕਦੀਰ ਬਦਲ ਸਕਦਾ ਹੈ ਕਹਿੰਦੇ ਬੋਲਣ ਵੇਲੇ ਜਦੋਂ ਅਸੀਂ ਸੰਯਮ ਨਹੀਂ ਨਾ ਰੱਖਦੇ ਸਾਰੀ ਗੜਬੜ ਉਥੋਂ ਸ਼ੁਰੂ ਹੁੰਦੀ ਹੈ ਚਾਹੇ ਤੁਹਾਡਾ ਦਫ਼ਤਰ ਹੋਵੇ ਚਾਹੇ ਤੁਹਾਡਾ ਘਰ ਹੋਵੇ ਚਾਹੇ ਤੁਹਾਡੀ ਹੋਵੇ ਰਿਸ਼ਤੇਦਾਰੀ ਕਹਿੰਦੇ ਨੇ ਕਿ ਬੱਤੀ ਦੰਦ ਨੇ ਤੇ ਇੱਕ ਜੀਭ ਹੈ ਫੇਰ ਵੀ ਅਸੀਂ ਰੁਕਦੇ ਨਹੀਂ ਇਹਨਾਂ ਬੱਤੀ ਪਹਿਰਾਦਾਰਾਂ ਦੀ ਗੱਲਾਂ ਨਹੀਂ ਮੰਨਦੇ ਕਹਿੰਦੇ ਆਪਣੇ ਬੋਲਣ ਤੋਂ ਪਹਿਲਾਂ ਆਪਣੇ ਸ਼ਬਦਾਂ ਨੂੰ ਚਿੱਥੋ ਕਿ ਕੀ ਇਹ ਦੂਜੇ ਨੂੰ ਚੰਗੇ ਲੱਗਣਗੇ ਕੀ ਮੇਰਾ ਇਸ ਵੇਲੇ ਬੋਲਣਾ ਜ਼ਰੂਰੀ ਹੈ ਜਾਂ ਮੈਂ ਚੁੱਪ ਵੀ ਰਹਿ ਸਕਦਾ ਜਾਂ ਰਹਿ ਸਕਦੀ ਹਾਂ ਇਸ ਕਰਕੇ ਦੋਸਤੋ ਗੁੱਸੇ ਦੇ ਵਿੱਚ ਕਦੀ ਆਪਣਾ ਸੰਯਮ ਨਾ ਖੋਵੋ ਕਦੀ ਆਪਣਾ ਆਪਾ ਨਾ ਖੋਵੋ ਹਮੇਸ਼ਾ ਆਪਣੇ ਸੰਯਮ ਨੂੰ ਆਪਣੇ ਨਾਲ ਰੱਖੋ ਕਿਸੇ ਨੇ ਕੁਝ ਗੁੱਸਾ ਕਰ ਦਿੱਤਾ ਮਾੜਾ ਬੋਲ ਦਿੱਤਾ ਉਸ ਥਾਂ ਤੋਂ ਚਲੇ ਜਾਓ ਜਾ ਕੇ ਪਾਣੀ ਪੀਓ ਥੋੜਾ ਇਧਰ ਉਧਰ ਧਿਆਨ ਵਟਾਓ ਜਦੋਂ ਤੁਸੀਂ ਮੁੜ ਕੇ ਗੇੜਾ ਲਾ ਕੇ ਉੱਥੇ ਆਣਾ ਤੁਹਾਡਾ ਗੁੱਸਾ ਕਿਤੇ ਫੁਰ ਹੋ ਚੁੱਕਾ ਹੋਣਾ ਇਸੇ ਤਰ੍ਹਾਂ ਦੋਸਤੋ ਅਸੀਂ ਕਈ ਰਿਸ਼ਤੇ ਬਚਾ ਸਕਦੇ ਹਾਂ ਆਪਣੇ ਉੱਤੇ ਸੰਯਮ ਰੱਖ ਕੇ ਕਈ ਸਾਰੀਆਂ ਚੀਜ਼ਾਂ ਨੂੰ ਚਲੋ ਹੋਊ ਭਲੇ ਕੀ ਫਰਕ ਪੈਂਦਾ ਹੈ ਨਾ ਇਹਦਾ ਲੈਟ ਗੋ ਵੀ ਕਰਨਾ ਚਾਹੀਦਾ ਅੱਛਾ ਖਾਣ ਪੀਣ ਦੇ ਉੱਤੇ ਸਾਡਾ ਸੰਯਮ ਥੋੜਾ ਥੋੜਾ ਹੁਣ ਵਧਣਾ ਸ਼ੁਰੂ ਹੋ ਗਿਆ ਹੈ ਨਾ ਕਿਉਂਕਿ ਵਟਸਐਪ ਦੇ ਉੱਤੇ ਜਾਂ ਬਾਕੀ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਅਕਸਰ ਇਹ ਗੱਲਾਂ ਆ ਰਹੀਆਂ ਨੇ ਕਿ ਜਿਹੜੇ ਬੰਦੇ ਆਪਣੇ ਖਾਣ ਪੀਣ ਦੇ ਉੱਤੇ ਸੰਯਮ ਰੱਖਦੇ ਨੇ ਆਪਣੀ ਦਿਨ ਚਰਿਆ ਦੇ ਵਿੱਚ ਆਸਨ ਯੋਗ ਆਸਨ ਸੈਰ ਨੂੰ ਭਰਤੀ ਕਰਦੇ ਨੇ ਵਿੱਚ ਸ਼ਾਮਲ ਕਰਦੇ ਨੇ ਤੇ ਉਹਨਾਂ ਦੀ

ਜ਼ਿੰਦਗੀ ਬੜੀ ਸੋਹਣੀ ਹੋ ਜਾਂਦੀ ਹੈ। ਸੋ ਦੋਸਤੋ, ਇਹ ਵੀ ਕਿੱਦਾਂ ਹੋ ਸਕਦਾ ਜੇ ਤੁਸੀਂ ਆਪਣੀ ਨੀਂਦ ਦੇ ਉੱਤੇ ਕਾਬੂ ਪਾ ਲਿਆ, ਆਪਣੇ ਆਲਸ ਦੇ ਉੱਤੇ ਕਾਬੂ ਪਾ ਲਿਆ, ਯਾਨੀ ਕਿ ਆਪਣੇ ਆਪ ਨੂੰ ਨਿਯੰਤਰਿਤ ਕਰ ਲਿਆ, ਸੰਯਮ ਕਰ ਲਿਆ, ਖਾਣ ਪੀਣ ਲਈ ਵੀ ਤੁਸੀਂ ਸੰਯਮ ਵਰਤਣਾ ਸ਼ੁਰੂ ਕਰ ਦਿੱਤਾ, ਤੁਸੀਂ ਬਾਹਰਲੀਆਂ ਚੀਜ਼ਾਂ ਨਹੀਂ ਖਾਂਦੇ, ਤੁਸੀਂ ਸਵਾਦ ਪਿੱਛੇ ਨਹੀਂ ਭੱਜਦੇ, ਤੁਸੀਂ ਸਿਹਤ ਵਾਲਾ ਖਾਣਾ ਖਾਣ ਦੀ ਕੋਸ਼ਿਸ਼ ਕਰਦੇ ਹੋ, ਤੇ ਫਿਰ ਆਪਣੇ ਆਪ ਤਨ ਮਨ ਸਭ ਕੁਝ ਤੰਦਰੁਸਤ ਹੋ ਜਾਣਾ ਹੈ। ਦੋਸਤੋ, ਅੱਜ ਕੱਲ ਤੁਹਾਨੂੰ ਪਤਾ ਕਿ ਵੱਡੀਆਂ ਵੱਡੀਆਂ ਯੂਨੀਵਰਸਿਟੀਜ਼ ਦੇ ਵਿੱਚ ਬੱਚਿਆਂ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਮਨੀ ਮੈਨੇਜਮੈਂਟ ਕੀ ਹੈ, ਪੈਸੇ ਦੀ ਸਹੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ। ਛੋਟੀ ਛੋਟੀ ਕਲਾਸਾਂ ਚ ਬੱਚਿਆਂ ਨੂੰ ਫੇਰ ਤੋਂ ਗੁਲਕਾਂ ਰੱਖਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਕੋਈ ਰਿਸ਼ਤੇਦਾਰ ਆਉਂਦਾ, ਕੋਈ ਤੁਹਾਨੂੰ ਦਿਨ ਤਿਉਹਾਰ ਤੇ ਪੈਸੇ ਮਿਲੇ ਨੇ, ਤੁਸੀਂ ਉਸ ਗੁਲਕ ਵਿਚ ਰੱਖੋ, ਫੇਰ ਜਦੋਂ ਵਾਹਵਾ ਪੈਸੇ ਹੋ ਜਾਂਦੇ ਆ ਤੁਸੀਂ ਆਪਣੀ ਲੋੜ ਦੀ ਕੋਈ ਚੀਜ਼, ਕੋਈ ਆਪਣਾ ਸਟੱਡੀ ਟੇਬਲ, ਕੋਈ ਆਪਣੀ ਸਾਈਕਲ, ਕੁਝ ਵੀ ਲੈ ਸਕਦੇ ਹੋ। ਸੋ ਆਪਣੇ ਖਰਚ ਦੇ ਉੱਤੇ ਜਦੋਂ ਅਸੀਂ ਸੰਯਮ ਕਰਦੇ ਹਾਂ ਤੇ ਅਸੀਂ ਆਪਣੀ ਆਰਥਿਕ ਸੁਰੱਖਿਆ ਨੂੰ ਹੋਰ ਪੁਖਤਾ ਕਰ ਲੈਂਦੇ ਹਾਂ, ਕਿਉਂਕਿ ਦੋਸਤੋ ਲੋੜ ਵੇਲੇ ਜਦੋਂ ਤੁਹਾਡੇ ਬੈਂਕ ਦੇ ਵਿਚ ਪੈਸੇ ਹੁੰਦੇ ਨੇ ਉਹ ਤੁਹਾਡੇ ਕਈ ਰਿਸ਼ਤੇਦਾਰਾਂ ਨਾਲੋਂ ਤੁਹਾਨੂੰ ਆਪਣੇ ਪਿਆਰੇ ਲੱਗਦੇ ਨੇ, ਕਿਉਂਕਿ ਕਿਸੇ ਦੇ ਅੱਗੇ ਹੱਥ ਫਲਾਣ ਨਾਲੋਂ ਚੰਗਾ, ਕਿਸੇ ਨੂੰ ਆਪਣੀ ਮਜਬੂਰੀ ਦੱਸਣ ਨਾਲੋਂ ਚੰਗਾ ਅਸੀਂ ਕਿਉਂ ਨਾ ਉਹ ਵਰਤੀਏ ਜਿਹਨੂੰ ਅਸੀਂ ਪੋਲੀ ਪੋਲੀ ਕਰਕੇ ਆਪਣੇ ਬੈਂਕ ਚ ਜਮ੍ਹਾਂ ਕੀਤਾ ਹੈ, ਹੈਨਾ। ਸੋ ਇਹ ਚੀਜ਼ਾਂ ਜ਼ਿੰਦਗੀ ਚ ਬਹੁਤ ਹੀ ਕੰਮ ਆਉਂਦੀਆਂ। ਇਕ ਹੋਰ ਅਸੀਂ ਜ਼ਰੂਰ ਗੱਲ ਕਰਨਾ ਚਾਹਾਂਗੇ ਸੋਸ਼ਲ ਮੀਡੀਆ ਦੇ ਉੱਤੇ। ਕੋਈ ਪੋਸਟ ਹੁੰਦੀ ਹੈ ਸਾਨੂੰ ਚੰਗੇ ਲੱਗੇ ਨਾ ਲੱਗੇ, ਪਰ ਜਦੋਂ ਅਸੀਂ ਇੰਨਾ ਖੁੱਲ ਕੇ ਆਪਣਾ ਆਪਾ ਖੋ ਕੇ ਉਹਦੇ ਵਿਚ ਕਮੈਂਟ ਕਰਨਾ ਸ਼ੁਰੂ ਕਰ ਦਿੰਦੇ ਹਾਂ, ਜਾਂ ਅਸੀਂ ਬਾਰ ਬਾਰ ਇਹੀ ਦੇਖੀ ਜਾਂਦੇ ਹਾਂ ਕਿ ਮੇਰੀਆਂ ਰੀਲਾਂ ਦੇ ਉੱਤੇ ਕਿੰਨੀਆਂ ਵਿਊਜ਼ ਆ ਚੁੱਕੇ ਨੇ, ਲੋਕਾਂ ਨੇ ਮੇਰੇ ਕੀ ਕਮੈਂਟ ਕੀਤੇ ਨੇ, ਹੈਨਾ, ਕਿ ਮੈਂ ਅੱਜ ਦਾ ਆਪਣਾ ਟੀਚਾ ਮਿਥਲਿਆ ਕਿ ਨਹੀਂ ਮਿਥਲਿਆ। ਭਈ ਇਹ ਸਭ ਮੂੰਹ ਮਾਇਆ ਹੈ। ਤੁਸੀਂ ਸੋਸ਼ਲ ਮੀਡੀਆ ਉੱਤੇ ਵੀ ਥੋੜਾ ਜਿਹਾ ਸੰਯਮ ਰੱਖੋ, ਕਿਉਂਕਿ ਲੋਕੀ ਇਨ੍ਹਾਂ ਚੀਜ਼ਾਂ ਤੋਂ ਹੀ ਤੁਹਾਨੂੰ ਜੱਜ ਕਰਦੇ ਨੇ ਕਿ ਤੁਹਾਡੀ ਸੋਚ ਕਿਹੋ ਜਿਹੀ ਹੈ। ਬਾਕੀ ਦੋਸਤੋ, ਕਹਿੰਦੇ ਨੇ ਕਿ ਲਾਲਚ ਚਾਹੇ ਕਿਸੇ ਕਿਸਮ ਦਾ ਹੋਵੇ, ਧਨ ਦੌਲਤ ਦਾ ਹੋਵੇ, ਖਾਣ ਪੀਣ ਦਾ ਹੋਵੇ, ਘੁੰਮਣ ਫਿਰਨ ਦਾ ਹੋਵੇ, ਉਹਦੇ ਤੇ ਕਾਬੂ ਪਾਉਣਾ, ਨਿਯੰਤਰਿਤ ਕਰਨਾ ਆਪਣੇ ਆਪ ਨੂੰ ਤੁਹਾਨੂੰ ਇੱਕ ਚੰਗਾ, ਨੇਕ ਤੇ ਇਮਾਨਦਾਰ ਇਨਸਾਨ ਬਣਾਉਂਦਾ ਹੈ। ਸਮੇਂ ਦੀ ਵੀ ਸਾਨੂੰ ਸੰਜਮਤਾ ਨਾਲ ਵਰਤੋਂ ਕਰਨੀ ਚਾਹੀਦੀ ਹੈ। ਜੇ ਪੜ੍ਹਾਈ ਦਾ ਵੇਲਾ ਹੈ ਤੇ ਉਹ ਪੜ੍ਹਾਈ ਤੇ ਹੀ ਲਾਣਾ ਚਾਹੀਦਾ, ਜੇ ਖੇਡਣ ਦਾ ਵੇਲਾ ਹੈ ਤੇ ਉਹ ਖੇਡਣ ਤੇ ਹੀ ਲਾਣਾ ਚਾਹੀਦਾ। ਟਾਈਮ ਟੇਬਲ ਬਣਾ ਕੇ ਆਪਣੇ ਸਾਰੇ ਕੰਮ ਕਰਨੇ ਚਾਹੀਦੇ ਨੇ। ਜ਼ਰੂਰੀ ਨਹੀਂ ਕਿ ਵਿਦਿਆਰਥੀ ਟਾਈਮ ਟੇਬਲ ਬਣਾਉਣ, ਘਰ ਦੀਆਂ ਸੁਆਣੀਆਂ, ਵਰਕਿੰਗ ਲੇਡੀਜ਼, ਘਰ ਦੇ ਜਿਹੜੇ ਪੁਰਸ਼ ਨੇ, ਇਹ ਸਾਰੇ ਮਿਲ ਕੇ ਆਪਣਾ ਟਾਈਮ ਟੇਬਲ ਬਣਾ ਸਕਦੇ ਆ ਕਿ ਅਸੀਂ ਕਿਸ ਟਾਈਮ ਇਕੱਠੇ ਹੋ ਕੇ ਬਹਿਣਾ, ਗੱਲਾਂ ਬਾਤਾਂ ਕਰਨੀਆਂ, ਤਾਂ ਕਿ ਬੱਚਿਆਂ ਨੂੰ ਵੀ ਚੰਗੀਆਂ ਚੀਜ਼ਾਂ ਸਿਖਾਈਆਂ ਜਾ ਸਕਣ। ਬਾਕੀ ਜਦੋਂ ਪੇਰੈਂਟਿੰਗ ਹੁੰਦੀ ਹੈ, ਜੋ ਅਸੀਂ ਬੱਚਿਆਂ ਦੀ ਪਰਵਰਿਸ਼ ਕਰਦੇ ਹਾਂ, ਉਸ ਵੇਲੇ ਵੀ ਸਾਨੂੰ ਸੰਯਮ ਨਾਲ ਬੜਾ ਕੰਮ ਲੈਣਾ ਪੈਂਦਾ। ਅੱਜ ਕੱਲ ਦੇ ਛੋਟੇ ਛੋਟੇ ਬੱਚੇ ਨੇ ਨਾ ਇੰਟਰਨੈਟ ਤੋਂ ਬੜਾ ਕੁਝ ਦੇਖ ਲੈਂਦੇ ਆ, ਏਦਾਂ ਕਿੱਦਾਂ ਹੁੰਦਾ, ਮੰਮੀ ਇਹਨੂੰ ਕੀ ਕਹਿੰਦੇ ਨੇ, ਪਾਪਾ ਇਹ ਕਿਵੇਂ ਕੀਤਾ ਜਾਂਦਾ। ਕਈ ਵਾਰੀ ਅਸੀਂ ਆਪਣੇ ਕੰਮਾਂ ਕਾਜਾਂ ਦੇ ਵਿੱਚ ਆਪਣੇ ਉਲਝਣਾਂ ਦੇ ਵਿੱਚ ਇੰਨੇ ਉਲਝੇ ਹੁੰਦੇ ਆ ਕਿ ਅਸੀਂ ਉਨ੍ਹਾਂ ਨੂੰ ਟੁੱਟ ਕੇ ਜਵਾਬ ਦੇ ਦਿੰਦੇ ਕਿ ਸਾਨੂੰ ਨਹੀਂ ਪਤਾ। ਤੁਹਾਨੂੰ ਪਤਾ ਇੱਕ ਦਿਨ ਚ ਬੱਚਾ 300 ਸਵਾਲ ਪੁੱਛਦਾ, ਤੇ ਜੇ ਉਹ ਪੁੱਛਦਾ ਸਾਨੂੰ ਐਟਲੀਸਟ 50-60 ਦੇ ਜਵਾਬ ਤਾਂ ਜ਼ਰੂਰ ਦੇਣੇ ਚਾਹੀਦੇ ਆ। ਜੇ ਤੁਸੀਂ ਨਹੀਂ ਦਿਓਗੇ, ਆਪਣੇ ਤੇ ਸੰਯਮ ਨਹੀਂ ਰੱਖੋਗੇ, ਤੁਸੀਂ ਇਰੀਟੇਟ ਹੋ ਜਾਓਗੇ, ਬੱਚਾ ਸਵਾਲ ਨਹੀਂ ਪੁੱਛੇਗਾ, ਤੇ ਬੱਚੇ ਦਾ ਸਵਾਲ ਨਾ ਪੁੱਛਣਾ ਮਤਲਬ ਉਹਦੀ ਗਰੋਥ ਦੇ ਵਿੱਚ, ਉਹਦੇ ਵਾਧੇ ਦੇ ਵਿੱਚ ਅਸੀਂ ਰੁਕਾਵਟ ਪਾਉਂਦੇ ਪਏ ਹਾਂ। ਮੁਸ਼ਕਲ ਸਮੇਂ ਹਮੇਸ਼ਾ ਆਪਣੇ ਆਪ ਤੇ ਸੰਯਮ ਰੱਖੋ, ਕਿਉਂਕਿ ਮੁਸ਼ਕਲ ਸਮੇਂ ਦੇ ਵਿੱਚ ਜਦੋਂ ਅਸੀਂ ਸੋਚ ਕੇ ਕੋਈ ਵਿਚਾਰ ਕਰਕੇ ਕੋਈ ਕੰਮ ਕਰਦੇ ਹਾਂ ਤੇ ਉਹ ਕੰਮ ਜ਼ਰੂਰ ਨਿਪੜੇ ਚੜਦਾ ਹੈ। ਸੋ ਦੋਸਤੋ, ਅਸੀਂ ਕਿੰਨੀਆਂ ਸਾਰੀਆਂ ਗੱਲਾਂ ਕਰ ਲਈਆਂ, ਕਿੰਨੇ ਸਾਰੇ ਉਦਾਹਰਣ ਦੇ ਦਿੱਤੇ ਕਿ ਜੇ ਆਪਾਂ ਸੰਯਮ ਦਾ ਪੱਲਾ ਫੜ ਕੇ ਰੱਖਾਂਗੇ ਤੇ ਸਫਲਤਾ ਹੀ ਸਫਲਤਾ ਹੈ। ਸੋ ਦੋਸਤੋ, ਤੁਹਾਡੀ ਸਫਲਤਾ ਦੀ ਕਾਮਨਾ ਕਰਦੇ ਹੋਏ ਇਹ ਅਸੀਂ ਪੇਸ਼ ਕੀਤੀ ਅੱਜ ਦੀ ਗੱਲ, ਰੋਜ਼ਾਨਾ ਜ਼ਿੰਦਗੀ ਚ ਸੰਯਮ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ। ਲਓ ਜੀ, ਗੱਲਾਂ ਗੱਲਾਂ ਚ ਅਸੀਂ ਕਥਾ ਲੋਕ ਸੈਗਮੈਂਟ ਵੱਲ ਪਹੁੰਚ ਗਏ ਹਾਂ, ਜਿੱਥੇ ਇੱਕ ਪਿਆਰੀ ਜੀ ਕਥਾ ਸਜਾਵਟੀ ਖਿਡੌਣੇ ਤੁਹਾਨੂੰ ਸੁਣਾਈ ਜਾਏਗੀ। ਇਹਦੇ ਵਿਚ ਸਰਬਜੀਤ ਰਿਸ਼ੀ, ਪ੍ਰਭਜੋਤ ਉਰਮਿਲ ਸਰੀਨ, ਕਮਲੇਸ਼ ਗੁਲਾਟੀ ਤੇ ਅਨਿਲ ਸ਼ਰਮਾ ਹੋਰਾਂ ਦੀ ਆਵਾਜ਼ਾਂ ਤੁਸੀਂ ਸੁਣੋਗੇ।

0: ਸਵਾਲ ਮੇਰੇ ਮਸਤਕ ਚ ਉਭਰਦਾ ਤੇ ਬੈਠਦਾ। ਇਹ ਕੁਝ ਸੋਚ ਕੇ ਮੈਂ ਆਪਣੇ ਕਮਰੇ ਚ ਆ ਗਿਆ ਆਧੁਨਿਕ ਸ਼ਹਿਰ ਚ। ਇਹ ਆਧੁਨਿਕ ਸ਼ਹਿਰ ਸੀ ਹੈ, ਚਲੋ ਮੰਨ ਲੈਂਦੇ ਹਾਂ। ਇਸ ਖਿਡੌਣੇ ਨੂੰ ਬੜੇ ਸਲੀਕੇ ਨਾਲ ਆਪਣੇ ਮਕਾਨ ਮਾਲਕ ਨੂੰ ਵਿਖਾਇਆ ਮੈਂ। ਉਸਨੇ ਖਿਡੌਣੇ ਦੀ ਪਿੱਠ ਤੇ ਹੱਥ ਫੇਰਦੇ ਹੋਏ ਬੜੀਆਂ ਵਿਸਮਾਦ ਭਰੀਆਂ ਅੱਖਾਂ ਨਾਲ ਵੇਖਿਆ, ਵਾਪਸ ਕਰ ਦਿੱਤਾ, ਪਰ ਇਵੇਂ ਜਿਵੇਂ ਵਾਪਸ ਨਾ ਕਰਨਾ ਚਾਹੁੰਦੇ ਹੋਏ। ਸ਼ਾਮੀ ਜਦੋਂ ਮਾਲਕ ਮਕਾਨ ਨੂੰ ਪਤਾ ਲੱਗਾ, ਉਹ ਆਪਣੀ ਘਰਵਾਲੀ ਨਾਲ ਬੁੜਬੁੜ ਕਰਨ ਲੱਗ ਪਿਆ। ਕਹੇ ਉਹ ਜੋ ਵੀ ਰਿਹਾ ਸੀ, ਉਹਨਾਂ ਬੋਲਾਂ ਦੀ ਪਿੜਕ ਮੇਰੇ ਕੰਢੇ ਪੈ ਗਈ, ਸਿਰਫ ਪਿੜਕੀ, ਪਰ ਉਹ ਸਪਸ਼ਟ ਹੋ ਗਈ, ਅੱਖੀ ਵੇਖੇ ਸੱਚ ਤੇ ਕੰਨੀ ਸੁਣੀ ਗੱਲ ਵਾਂਗ। ਉਸ ਮਕਾਨ ਦੇ ਕਮਰੇ ਤੇ ਹੋਣ ਵਾਲੇ ਕਮਰੇ ਚ ਕਿੰਨਾ ਫਰਕ ਸੀ, ਸੁਣੀ ਜਿੰਨਾ ਫਰਕ ਮੈਂ ਮਾਣ ਨਹੀਂ ਹੁੰਦਾ, ਪਰ ਉੱਥੇ ਤਾਂ ਜ਼ਮੀਨ ਅਸਮਾਨ ਦਾ ਫਰਕ ਸੀ। ਉਸ ਫਰਕ ਨੂੰ ਉਹ ਦੂਰ ਕਰਨਾ ਚਾਹੁੰਦੀ ਸੀ, ਸੁਣੀ ਜਿੰਨਾ ਫਰਕ ਮੈਂ ਮਿਟਣ ਦਾ ਉਹ ਇੰਤਜ਼ਾਰ ਕਰਦਾ ਰਿਹਾ ਸੀ। ਗੁਆਂਢੀਆਂ ਦਾ ਛੋਟਾ ਜਿਹਾ ਮੁੰਡਾ ਨੱਠਾ ਆਉਂਦਾ ਸੀ, ਚਮਕਦੇ ਲਿਸ਼ਕ ਦੇ ਸਿਤਾਰੇ ਨਾਲ ਜੜੇ ਕੁੱਤੇ ਨੂੰ ਚੁੱਕ ਲੈਂਦਾ ਤੇ ਪਿੱਠ ਤੇ ਹੱਥ ਫੇਰਦਾ। ਬਿਲਕੁਲ ਪਹਿਲੀ ਮਕਾਨ ਮਾਲਕ ਵਾਂਗ ਇਹ ਸਭ ਕੁਝ ਚੰਗਾ ਲੱਗਦਾ ਸੀ ਮੈਨੂੰ। ਉਸਦੇ ਸਰੀਰ ਤੇ ਜੜੇ ਰੰਗ ਬਿਰੰਗੇ ਸਿਤਾਰਿਆਂ ਉੱਤੇ ਇਸ ਕਮਰੇ ਦੀ ਰੋਸ਼ਨਦਾਨ ਥਾਣੀ ਛਣ ਛਣ ਕਰਦੀਆਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਤਾਂ ਉਹਨਾਂ ਦੇ ਅਕਸ ਕਮਰੇ ਨੂੰ ਰੁਸ਼ਨਾ ਦਿੰਦੇ ਸਨ। ਕਦੇ ਬੱਚੇ ਦੇ ਮਗਰ ਹੀ ਜਦੋਂ ਪਿੰਡ ਉਖੜੇ ਝਿੜਕੇ ਲੈ ਬੱਚੇ ਦੇ ਹੱਥੋਂ ਖਿਡੌਣਾ ਖੋਹਣ ਲੱਗਦੀ, ਉਦੋਂ ਮੈਨੂੰ ਇੰਝ ਲੱਗਦਾ ਕਿ ਉਹਦੇ ਆਉਣ ਨਾਲ ਕਮਰਾ ਫੁੱਲਾਂ ਦੀ ਸੁਗੰਧ ਨਾਲ ਭਰ ਗਿਆ ਹੋਏ। ਉਹਦੇ ਆਉਣ ਨਾਲ ਹੀ ਬਹਾਰ ਆ ਜਾਂਦੀ ਸੀ, ਮਹਿਕ ਆ ਜਾਂਦੀ ਸੀ, ਬੁੱਲਾਂ ਚੋਂ ਕਿਰਦੇ ਹਾਸੇ ਨੂੰ ਦਬੋਚਣ ਦੀ ਕੋਸ਼ਿਸ਼ ਕਰਦਾ, ਪਰ ਹਿੰਮਤ ਨਾ ਪੈਂਦੀ। ਇੰਨੇ ਕਹਿ ਕੇ ਆਪਣੇ ਆਪ ਨੂੰ ਤਸੱਲੀ ਦਿੰਦਾ, ਓਹੋ ਕੋਈ ਨੀ, ਲੈ ਜਾਣ ਦਿਓ, ਬੱਚਾ ਹੀ ਹੈ ਨਾ। ਉਸਦੀ ਮੌਜੂਦਗੀ ਤੋਂ ਵਿਦਾ ਨਾ ਪਾਉਣ ਲਈ ਖਿਡੌਣਾ ਲੈ ਜਾਣ ਲਈ ਕਹਿੰਦਾ। ਉਹ ਮੇਰੇ ਵੱਲ ਵਿਸਮਾਦ ਨਾਲ ਵੇਖਦੀ ਰਹਿੰਦੀ। ਉਹ ਬੜੇ ਸਲੀਕੇ ਨਾਲ ਮੇਰੀਆਂ ਕਿਤਾਬਾਂ ਦੇ ਰੈਕ ਤੇ ਕੁੱਤੇ ਨੂੰ ਰੱਖ ਕੇ ਕਹਿੰਦੀ,
1: ਇਹ ਬੜਾ ਸ਼ਰਾਰਤੀ ਹੈ, ਲੱਖ ਵਾਰੀ ਰੋਕੋ ਇਹ ਆ ਹੀ ਜਾਂਦਾ ਕਮਰੇ ਵਿੱਚ।
0: ਚਲੋ ਚੰਗਾ ਕਰਦਾ।

0: ਆਦਤ ਤੋਂ ਉਲਟ ਉਸ ਦੇ ਜਾਨ ਦੀ ਪਿੱਠ ਤੇ ਹੱਥ ਫੇਰ ਦਿੱਤਾ ਸੀ। ਕਿੰਨਾ ਚਿਰ ਉਸ ਵੱਲ ਸਨੇਹ ਨਾਲ ਵੇਖਦੀ ਰਹੀ, ਪਰ ਉਸਦਾ ਘਰ ਵਾਲਾ ਪਤਾ ਨਹੀਂ ਬਣਿਆ ਸੀ ਕਿਸ ਮਿੱਟੀ ਦਾ। ਜਦੋਂ ਵੀ ਕਦੇ ਮੂਸਲਾ ਧਾਰਵੀ ਵਸਦਾ, ਕੰਨਾਂ ਤੇ ਸਿਰ ਲਾਉਣ ਕਾਰਨ ਟਪਕਦੀਆਂ ਬੂੰਦਾਂ ਨੂੰ ਬੜੇ ਗੌਰ ਨਾਲ ਵੇਖਦਾ। ਇਹ ਬੂੰਦਾਂ ਉਸ ਦੀ ਆਗਿਆ ਬਿਨਾ ਕਿਉਂ ਟਪਕਾਈਆਂ ਸਨ? ਸ਼ਾਇਦ ਇਹ ਸੋਚਦਾ ਹੋਏ ਉਹ, ਹਾਂ ਸੋਚਦਾ ਸੀ, ਕੰਨਾਂ ਤੇ ਠੋਂਗੇ ਮਾਰ ਮਾਰ ਕੇ ਠਕੋਰਦਾ। ਉਹ ਪੱਕੀ ਪੇਡੀ ਕੰਧ ਵੀ ਕੱਚੀ ਲੱਗਦੀ ਉਹਨੂੰ, ਕੀ ਪਤਾ ਕਿਸ ਵੇਲੇ ਢਹਿ ਢੇਰੀ ਹੋ ਜਾਏ। ਬੜਾ ਸ਼ੱਕੀ ਬਹਿਣੀ ਸੀ ਉਹ। ਸ਼ੱਕ ਪੂਰੇ ਦਾ ਗਾੜਾ ਰੰਗ ਉਸਦੀ ਜਨਾਨੀ ਤੇ ਵੀ ਚੜਾ ਲਿਆ ਸੀ। ਮੈਨੂੰ ਉਹਨਾਂ ਤੋਂ ਡਰ ਲੱਗਦਾ ਸੀ ਕਈ ਵਾਰ, ਕਿਹੋ ਜਿਹੇ ਸਾਨੂੰ ਦੋਵੇਂ ਜੀ। ਉਹਨਾਂ ਨੂੰ ਪਿਆਰ ਸੀ ਕੰਧਾਂ ਨਾਲ, ਮਕਾਨ ਨਾਲ, ਉਹ ਫਰਸ਼ਾਂ ਨਾਲ, ਚਿਪਸ ਰੰਗੇ ਫਰਸ਼ਾਂ ਨਾਲ, ਬਸ ਨਾ ਕਿਰਾਏ ਨਾਲ, ਤੇ ਫਿਰ ਚੁੱਪ ਨਾਲ, ਨਾ ਹੋ ਨਾ ਹਾਂ, ਨਾ ਹਾਸਾ ਠੱਠਾ, ਨਾ ਚਿੜ ਗਿੱਲੀ। ਉਹ ਬੋਰੀਅਤ ਬੜਾ ਤੰਗ ਕਰਦੀ ਸੀ ਮੈਨੂੰ। ਅਜੀਬ ਬੋਰ ਧੰਦਾ ਸੀ ਉਸ ਮਕਾਨ ਚ। ਸਵੇਰੇ ਸਵੇਰੇ ਉੱਠ ਪਤੀ ਪਤਨੀ ਸੂਰਜ ਨੂੰ ਪਾਣੀ ਦਿੰਦੇ ਸਨ ਨਿਰਣੇ ਕਾਲ ਚ। ਮਕਾਨ ਦਾ ਕਮਰਾ ਦੇਣ ਤੋਂ ਪਹਿਲਾਂ ਉਹਨਾਂ ਦੀਆਂ ਲਾਈਆਂ ਸ਼ਰਤਾਂ ਮੇਰੇ ਦਿਮਾਗ ਨੂੰ ਜਿੰਦਰਾ ਮਾਰ ਦਿੰਦੀਆਂ। ਮੈਂ ਵਹਿਮ ਨੂੰ ਨਾ ਮੰਨਦੇ ਹੋਏ ਕਦੇ ਕਦੇ ਡਰ ਜਾਂਦਾ ਸਾਂ, ਸੁੰਗੜ ਜਾਂਦਾ ਸਾਂ, ਤੜਬਕ ਪੈਂਦਾ ਸਾਂ। ਮੈਂ ਕਦੇ ਘੱਟ ਵੱਧ ਦੀ ਗੱਲ ਕਰਦਾ ਸੀ ਉਹਨਾਂ ਨਾਲ। ਇਹ ਕੁੱਤਾ ਜੋ ਮਾਂ ਨੇ ਰੱਖਣ ਲਈ ਦਿੱਤਾ ਸੀ ਸਜਾਵਟ ਦੇ ਤੌਰ ਤੇ, ਮੈਨੂੰ ਰਾਖੀ ਦਾ ਪ੍ਰਤੀਕ ਲੱਗਦਾ, ਪਰ ਦੂਜੇ ਪਲ ਇਹ ਕੁੱਤਾ ਮੈਸ਼ ਲੱਗਦਾ। ਪਰ ਇਹ ਸੋਚ ਕੇ ਤਸੱਲੀ ਦਾ ਹੌਂਕਾ ਭਰ ਲੈਂਦਾ ਸਾਂ ਕਿ ਕਾਲੀ ਚੀਜ਼ ਨਜ਼ਰ ਵੱਟੂ ਦਾ ਕੰਮ ਵੀ ਦਿੰਦੀ ਏ। ਉਦੋਂ ਤਾਂ ਮੈਨੂੰ ਬਹੁਤ ਹੀ ਚੰਗਾ ਲੱਗਦਾ ਸੀ। ਕਈ ਵਾਰ ਸੋਚਦਾ ਸੀ ਇਹ ਕੁੱਤਾ ਤਾਂ ਮਰ ਚੁੱਕੇ ਡੰਗਰਾਂ ਦੇ ਹੱਡ ਚੂਸਦਾ ਏ, ਆਪਣਾ ਖੂਨ ਚੱਟ ਚੱਟ ਕੇ ਸਵਾਦ ਲੈਂਦਾ ਏ। ਇਸੇ ਕੁੱਤੇ ਕਰਕੇ ਮੈਨੂੰ ਪਹਿਲਾਂ ਮਕਾਨ ਛੱਡਣਾ ਪਿਆ ਸੀ। ਮਕਾਨ ਦੀ ਉਹ ਕਮਰਾ, ਉਦੋਂ ਤਾਂ ਮੈਨੂੰ ਹੋਰ ਵੀ ਨੈਸ਼ ਲੱਗਣ ਲੱਗ ਪਿਆ ਸੀ। ਇਹਦੇ ਕਰਕੇ ਮੈਂ ਕਮਰੇ ਨੂੰ ਅਲਵਿਦਾ ਆਖੀ ਸੀ, ਪਰ ਦੂਜੇ ਹੀ ਪਲ ਇਹ ਕੁੱਤਾ ਮੈਨੂੰ ਚੰਗਾ ਲੱਗਦਾ ਸੀ। ਮੇਰੀ ਇਕੱਲਤਾ ਦਾ ਸਾਥੀ ਸੀ ਜੋ। ਜਦ ਸੂਰਜ ਦੀਆਂ ਕਿਰਨਾਂ ਇਸ ਦੇ ਸਿਤਾਰਿਆਂ ਤੇ ਪੈਂਦੀਆਂ ਸਨ ਤਾਂ ਮੇਰਾ ਕਮਰਾ ਸਤਰੰਗੀ ਪੀਂਘ ਨਾਲ ਭਰ ਜਾਂਦਾ। ਚਿਲਮਿਲ ਕਰਦੇ ਸਿਤਾਰੇ, ਜੀ ਕਰਦਾ ਧੁੱਪ ਇਵੇਂ ਚਮਕਦੇ ਰਹੇ। ਉਦੋਂ ਉਸ ਕਮਰੇ ਬਾਰੇ ਸੋਚਦਾ ਸਾਂ। ਕੋਈ ਆਂਢ ਗੁਆਂਢ ਵੀ ਨਹੀਂ ਸੀ ਜਿਸ ਨਾਲ ਬੋਲ ਸਾਂਝੇ ਕਰ ਸਕਦਾ। ਮਕਾਨ ਦੇ ਦੋਨਾਂ ਪਾਸੇ ਘਾਹ ਬੂਟ ਸੀ, ਆਸੇ ਪਾਸੇ ਦੇ ਪਲਾਟ ਖਾਲੀ ਜੋ ਸਨ। ਮੱਛਰ ਰਾਤ ਦਿਨ ਭਿਣ ਭਰਾਉਂਦਾ ਰਹਿੰਦਾ ਸੀ। ਭਾਵੇਂ ਸ਼ਹਿਰ ਚ ਲਿਖਿਆ ਹੋਇਆ ਸੀ ਇਹ ਸ਼ਹਿਰ ਅਤਿ ਸੁੰਦਰ ਹੈ, ਇੱਕ ਵਾਰ ਫਿਰ ਦਰਸ਼ਨ ਦਿਓ। ਮੈਂ ਇਸ ਖੂਬਸੂਰਤ ਸ਼ਹਿਰ ਦੀ ਬਜਾਏ ਜੰਗਲ ਚ ਰਹਿੰਦਾ ਮਹਿਸੂਸ ਕਰਦਾ ਸਾਂ। ਮੇਰੀ ਮਾਲਕ ਮਕਾਨ ਆਪਣੇ ਪਤੀ ਦੇ ਹੁਕਮ ਦੀ ਪਾਲਣਾ ਕਰਨ ਦੀ ਖਾਤਰ ਇੱਕ ਦਿਨ ਮੇਰੇ ਕਮਰੇ ਚੰਗੀ ਤਰ੍ਹਾਂ ਝਾਤ ਮਾਰਨ ਆਈ ਸੀ। ਮੀਂਹ ਪੈ ਕੇ ਹਟਿਆ ਸੀ, ਉਸ ਛੱਤ ਵੱਲ ਵੇਖਿਆ, ਕਿਤੇ ਛੱਤ ਚੋਂਦੀ ਹੀ ਨਾ ਹੋਏ, ਸਰਾਬੀ ਹੀ ਨਾ ਹੋਏ। ਉਸ ਵਕਤ ਕੁੱਤੇ ਦੀ ਪੂੰਛ ਤੇ ਹੱਥ ਫੇਰ ਰਿਹਾ ਸਾਂ। ਮੈਂ ਸੁਪਨੇ ਚ ਵਾਚਿਆ ਹੋਇਆ ਸੀ। ਮੈਂ ਉਸਦੇ ਮੱਥੇ ਦੀਆਂ ਤਿਉੜੀਆਂ ਦੇਖ ਕੇ ਡਰ ਗਿਆ ਸਾਂ। ਉਹ ਬੋਲੀ,
1: ਦੇਖੋ ਇਸ ਕੁੱਤੇ ਨੂੰ ਇੱਥੇ ਰੱਖਿਆ ਕਰੋ।
0: ਫੇਰ ਕਿੰਨਾ ਚਿਰ ਉਹ ਮੇਰੇ ਵੱਲ ਘੂਰਦੀ ਰਹੀ, ਪਰ ਮੈਂ ਅੱਗੋਂ ਚੁੱਪ ਸਾਂ। ਉਸ ਵੱਲ ਪ੍ਰਸ਼ਨਾਤਮਕ ਅੱਖਾਂ ਨਾਲ ਵੇਖ ਰਿਹਾ ਸਾਂ। ਉਹ ਫੇਰ ਬੋਲੀ ਸੀ,
1: ਮੇਰੇ ਘਰ ਵਾਲੇ ਨੂੰ ਸਖ਼ਤ ਨਫ਼ਰਤ ਹੈ ਤੇ ਮੈਨੂੰ ਵੀ ਕਾਲੇ ਕੱਪੜੇ ਤੋਂ।
0: ਉਸ ਵੇਲੇ ਮੈਂ ਆਪਣੀ ਕਾਲੀ ਫਿਫਟੀ ਵੱਲ ਵੇਖਿਆ ਸੀ, ਕਾਲੀ ਖਰੀਦ ਕੇ ਲਿਆਂਦੀ ਸੀ, ਕੁੱਤੇ ਕੋਲ ਰੱਖੀ ਸੀ। ਮੈਂ ਕੁੱਝ ਨਾ ਬੋਲਿਆ, ਕੇਵਲ ਕੁੱਤੇ ਵੱਲ ਜਾਂ ਫਿਰ ਫਿਫਟੀ ਵੱਲ ਦੇਖਦਾ ਰਿਹਾ ਸੀ। ਮੈਂ ਗਿਟਮਿਟ ਕੀਤੀ, ਮੈਨੂੰ ਮਕਾਨ ਖਾਲੀ ਕਰਨ ਦਾ ਆਦੇਸ਼ ਦਿੱਤਾ ਗਿਆ ਸੀ। ਉਸ ਵਕਤ ਮੈਂ ਸੋਚਿਆ ਸੀ, ਕੀ ਪਤਾ ਕਿਸੇ ਪਹੁੰਚੇ ਹੋਏ ਸਾਧੂ ਨੇ ਇਹਨਾਂ ਨੂੰ ਔਲਾਦ ਦੀ ਪ੍ਰਾਪਤੀ ਲਈ ਕਾਲਾ ਕੱਪੜਾ ਵੇਖਣ ਤੋਂ ਮਨਾਹੀ ਕੀਤੀ ਹੋਏ, ਜਾਂ ਮੈਨੂੰ ਕੱਢਣ ਦਾ ਬਹਾਨਾ ਹੋਏ। ਹੁਣ ਜਦੋਂ ਤੋਂ ਨਵੇਂ ਮਕਾਨ ਚ ਆਇਆ, ਇਹ ਛੋਟਾ ਜਿਹਾ ਮੁੰਡਾ ਡੋਗੀ ਡੋਗੀ ਕਰਦਾ ਮੇਰੇ ਕਮਰੇ ਅੰਦਰ ਆ ਵੜਦਾ। ਪੰਜਾਬੀ ਹੁੰਦੇ ਹੋਏ ਵੀ ਉਹ ਅੰਗਰੇਜ਼ੀ ਚ ਊਟ ਪਟਾਂਗ ਗੱਲਾਂ ਕਰਦੇ ਸਨ। ਮੁੰਡੇ ਦੇ ਆਉਣ ਤੇ ਇਸ ਕਮਰੇ ਦਾ ਮਾਹੌਲ ਹੋਰ ਵੀ ਸੋਹਣਾ ਤੇ ਚੰਗਾ ਲੱਗਦਾ ਸੀ ਮੈਨੂੰ। ਸ਼ਾਇਦ ਇਹ ਵੀ ਬਹਾਨਾ ਸੀ। ਵਾਰ ਵਾਰ ਗਮਲੇ ਚੁੱਗੀਆਂ ਥੋੜਾਂ, ਗੱਡੀਦਾਰ ਕਾ, ਗੁਲਾਬ ਦੇ ਫੁੱਲ, ਅੰਦਖੜੀਆਂ ਕਲੀਆਂ ਲਾਂਚ ਬੈਠਣ ਦਾ ਬੜਾ ਆਨੰਦ ਆਉਂਦਾ ਸੀ। ਇੱਕ ਮਿੱਠੀ ਮਹਿਕ ਚਾਰ ਚੁਫੇਰੇ ਖਿਲ ਰਹੀ ਹੋਈ ਸੀ। ਆਸ ਪਾਸ ਦੀਆਂ ਕੋਠੀਆਂ ਨਵਾਂ ਮਕਾਨ, ਛਮਕ ਵਰਗੀਆਂ ਕੁੜੀਆਂ, ਉਹਨਾਂ ਦੀਆਂ ਭਰਜਾਈਆਂ, ਛੋਟੇ ਛੋਟੇ ਬੱਚੇ ਮੇਰੇ ਕਮਰੇ ਅੰਦਰ ਆ ਵੜਦੇ ਸਨ। ਤੇ ਮੇਰਾ ਭਤੀਜਾ ਪਹਿਲੀ ਵਾਰ ਅੰਦਰ ਆਇਆ ਸੀ। ਥੋੜੀ ਛੇੜਛਾੜ ਕਰਨ ਮਗਰੋਂ ਕੁੱਤੇ ਨੂੰ ਚੁੱਕ ਕੇ ਲੈ ਚਲਾ ਗਿਆ ਸੀ। ਜਦ ਪਿੰਡ ਕੁੱਤਾ ਵਾਪਸ ਕਰਨ ਆਈ ਸੀ, ਉਸਦੇ ਹੱਥ ਮੇਰੇ ਹੱਥਾਂ ਨਾਲ ਛੋ ਗਏ ਸਨ। ਪੂਰੇ ਨੇ ਸਿਰਫ ਪੋਤੇ ਇੱਕ ਜਨੂਰ ਹੋਈ ਸੀ, ਚਰਮਾਹਟ ਛਿੜੀ ਸੀ, ਡੌਗੀ ਵਿਚੋਲਾ ਬਣ ਗਿਆ, ਸਿਤਾਰਿਆਂ ਵਾਲਾ ਡੌਗੀ। ਲਾਂਚ ਬੈਠ ਕਲੀਆਂ ਦੀਆਂ ਟਾਹਣੀਆਂ ਛਾਂਗਦਾ ਸਾਂ ਮੈਂ ਛੁੱਟੀ ਵਾਲੇ ਦਿਨ। ਉਹ ਆਉਂਦੀ ਕਹਿੰਦੀ ਸੀ,
1: ਕੀ ਪੀ ਕਰਦੀ ਸੀ? ਅੱਛਾ, ਤੁਸੀਂ ਇੰਝ ਕਰੋ, ਸਾਡੇ ਲਾਂਦੇ ਥੋੜਾ ਆਪਣੇ ਲਾਂਚ ਲਾ ਲਓ। ਲਾਓਗੇ ਨਾ ਪਲੀਜ਼? ਦੱਸੋ ਨੀ ਨਾ, ਲਾਓਗੇ ਨਾ?
0: ਚੁੱਪ ਰਹਿੰਦਾ ਸਾਂ, ਔਰ ਕੰਡਿਆਂ ਨਾਲ ਖੇਡੇ ਤੇ ਫਿਰ ਥੋੜਾ ਨਾਲ ਕਿਰਾਏਦਾਰ ਸਾਂ ਟਾਪੇ ਵਾਸ, ਨਹੀਂ ਪਤਾ ਕਦੋਂ ਇਲਜ਼ਾਮ ਲੱਗ ਜਾਏ। ਦੋਨਾਂ ਕੋਠੀਆਂ ਵਿੱਚ ਵੀ ਕੰਨ ਟੱਪ ਕੇ ਉਹ ਮੇਰੇ ਵਿਹੜੇ ਚੜ ਗਈ ਸੀ। ਪਹਿਲੀ ਵਾਰ ਟੱਪੀ ਸੀ ਇੱਕ ਫੈਸਲੇ ਵਾਂਗ, ਛੋਟੀ ਜਿਹੀ ਕੰਧ ਜਿਸ ਨੂੰ ਮੈਂ ਟੱਪ ਨਾ ਸਕਿਆ, ਉਹ ਪੋਤੇ ਨਾਲ ਟੱਪ ਗਈ। ਇੱਕ ਵਾਰ ਮੈਂ ਉਸ ਸਾਂਝੇ ਛੋਟੇ ਜਿਹੇ ਕੰਧ ਨਾਲ ਔਰਤ ਲੱਗਦੀ ਸੀ, ਉਸਦੇ ਬੋਲ ਮੂੰਹ ਕੰਡੇ ਖੜੇ ਕਰ ਦੇਣ ਵਾਲੇ ਸਨ। ਉਹਨੇ ਪੋਲੇ ਜੇ ਮੇਰੀ ਪਿੱਠ ਤੇ ਚੁੰਬੀ ਵੱਢੀ ਸੀ। ਅੰਦਰ ਨੂੰ ਛੜੱਪੇ ਮਾਰਦੀ ਨੱਸ ਗਏ। ਉਸਦੇ ਝੂਲ ਦੇ ਬੁੱਤ ਕਿਆਮਤ ਸੀ। ਇੱਕ ਵਾਰ ਸ਼ਾਮ ਦੇ ਕੁਸਮਸ ਵਿੱਚ ਜਦ ਡੌਗੀ ਵਾਪਸ ਕਰਨ ਆਈ ਤਾਂ ਅਤਰਾਂ ਦੀ ਖੁਸ਼ਬੂ ਮੇਰੇ ਕਮਰੇ ਚ ਖਿਲਰ ਗਈ ਸੀ। ਲਾਮ ਦੇ ਸਾਰੇ ਫੁੱਲ ਮੇਰੇ ਆਲੇ ਦੁਆਲੇ ਟਹਿਕ ਰਹੇ ਸੀ, ਉਹਨਾਂ ਦੀ ਭਿੱਲੀ ਭਿੱਲੀ ਖੁਸ਼ਬੂ। ਕੁਝ ਦੇਰ ਬਿਲਕੁਲ ਉਵੇਂ ਹੀ ਉਸ ਨਾਲ ਖੇਡਦਾ ਰਿਹਾ ਸੀ ਮੈਂ, ਜਿਵੇਂ ਛੋਟੇ ਹੁੰਦੇ ਰਬੜ ਦੀ ਗੋਡੀ ਨਾਲ ਖੇਡੀਦਾ ਸੀ। ਕੁਝ ਦਿਨਾਂ ਬਾਅਦ ਮੇਰਾ ਬਾਪੂ ਮੈਨੂੰ ਮਿਲਣ ਲਈ ਆਇਆ। ਕਿੰਨਾ ਨਿੱਕ ਸੁੱਕ ਲਿਆ ਸੀ ਉਹ ਮੇਰੇ ਲਈ। ਕੁਝ ਦੇਰ ਬਾਅਦ ਬਾਪੂ ਨੇ ਮੇਰੇ ਵੱਲ ਨੀਝ ਲਾ ਕੇ ਵੇਖਦਿਆਂ ਕਿਹਾ ਸੀ,
2: ਕਾਕਾ ਤੂੰ ਬਾਅਦ ਨੂੰ ਆਇਆ ਹੋ ਗਿਆ, ਉਹ ਪੜਿਆ ਘੱਟ ਕਰ।
0: ਮੈਂ ਕੇਵਲ ਮੁਸਕਰਾਇਆ ਸੀ। ਮੈਨੂੰ ਖੁਸ਼ਖਬਰੀ ਵੀ ਸੁਣਾਈ ਸੀ ਉਸ, ਮੇਰਾ ਛੋਟਾ ਭਰਾ ਆ ਗਿਆ ਸੀ। ਉਸ ਘਰ ਦੀਆਂ ਗੱਲਾਂ ਕੀਤੀਆਂ, ਤਲੀਆਂ ਤੁਰਸ਼ੀਆਂ ਦੀਆਂ ਮਤਲਬੀਆਂ, ਪਰ ਮੇਰਾ ਖਿਆਲ ਬੁਰੇ ਵੱਲ ਸੀ, ਉਹਦੀਆਂ ਗੱਲਾਂ ਤੋਂ ਬੇਖਬਰ। ਉਹ ਛੋਟਾ ਜਿਹਾ ਮੁੰਡਾ ਆਇਆ ਸੀ, ਡੌਗੀ ਡੌਗੀ ਕਰਦਾ ਕੁੱਤੇ ਨੂੰ ਚੁੱਕ ਕੇ ਲੈ ਗਿਆ ਸੀ। ਮੈਂ ਦੇਖਿਆ ਸੀ ਉਹ ਪਰਦੇ ਪਿੱਛੇ ਖਲੋਤੀ ਰਹੀ ਸੀ, ਬੁੜਾ ਤੇ ਦੰਦਾਸਾ ਬਣਿਆ ਸੀ। ਉਸ ਦਿਨ ਤਾਂ ਸਾੜੀ ਪਾ ਕੇ ਆਈ ਸੀ। ਬਾਪੂ ਨੂੰ ਵੇਖ ਕੇ ਰੁਕ ਗਈ। ਉਹਦੇ ਸਵਾਗਤ ਲਈ ਖੁੱਲੇ ਬੂਹੇ ਵੀ ਬੰਦ ਸਨ। ਚਿਰੋਂ ਖਲੋਤੀ ਮਿੰਨਾ ਮਿੰਨਾ ਹੱਸਦੀ ਰਹੀ। ਉਹ ਮੇਰਾ ਮੂੰਹ ਚੜਾਉਂਦੀ ਪੂਰੇ ਪੈਰੀ ਵਾਪਸ ਮੁੜ ਗਈ। ਮੈਨੂੰ ਡਰ ਲੱਗਿਆ, ਬਾਪੂ ਨੇ ਦੇਖਦਾ ਵੀ ਲਿਆ ਕਿਤੇ? ਬਾਪੂ ਦੇ ਚਿਹਰੇ ਤੋਂ ਕੁਝ ਵੀ ਨਹੀਂ ਪੜਿਆ ਜਾ ਸਕਿਆ। ਬਾਪੂ ਦੀ ਤਾਂ ਦਰਵਾਜ਼ੇ ਵੱਲ ਪਿੱਠ ਸੀ, ਮੇਰਾ ਵਹਿਮ ਨਿਰਮੂਲ ਸੀ। ਬਾਪੂ ਬੋਲਿਆ ਸੀ,
2: ਔਲਾਦ ਵੱਲੋਂ ਮੈਂ ਸੰਤੁਸ਼ਟ, ਤੇਰੀ ਮਾਂ ਤੇ ਮੇਰੀ ਵੀ ਇਹੋ ਖਾਹਿਸ਼ ਹੈ ਕਿ ਤੇਰਾ ਵਿਆਹ ਛੇਤੀ ਹੋ ਜਾਏ। ਰੋਟੀਆਂ ਲਾਉਂਦੀ ਲਾਉਂਦੀ ਤੇਰੀ ਮਾਂ ਥੱਕ ਗਈ ਹੈ ਪੁੱਤਰ, ਠੀਕ ਹੈ ਨਾ? ਨਾਲੇ ਇੱਕ ਮੁੰਡੇ ਦੀ ਆਸ ਸੀ, ਉਹ ਰੱਬ ਨੇ ਦੇ ਦਿੱਤਾ, ਸੁੱਖ ਨਾਲ ਜੋੜੀ ਹੋ ਗਈ। ਇਕੱਲਾ ਮੁੰਡਾ ਵੀ ਕੀ ਹੁੰਦਾ, ਜੇ ਉਸੇ ਦੀ ਆਸ ਨਾ ਹੁੰਦੀ ਤਾਂ ਇੰਨੀਆਂ ਕੁੜੀਆਂ ਕਾਹਨੂੰ ਆਉਣੀਆਂ ਸੀ। ਤੇਰੀ ਜ਼ਿੰਮੇਵਾਰੀ ਹੈ ਪੁੱਤਰ, ਪਹਿਲਾਂ ਆਪਣਾ ਵਿਆਹ ਕਰਾ ਲੈ, ਬਾਕੀਆਂ ਦਾ ਫੇਰ ਹੌਲੀ ਹੌਲੀ ਪਾਰ ਹੌਲਾ ਹੋ ਕਰਾਂਗੇ, ਇਹ ਹੋ ਜਾਏਗਾ, ਰਲ ਮਿਲ ਕੇ ਸੋ ਖਿਆਲ ਤੂੰ ਵੀ ਤਾਂ ਹੁਣ

0: ਲੱਗਦੇ ਹਾਂ। ਰਾਤਾਂ ਪਿੰਡ ਬਾਰੇ ਸੋਚਦਾ ਰਿਹਾ ਸੀ, ਸਿਰਫ ਸੋਚਦਾ ਰਿਹਾ ਸੀ। ਅਜਾਈ ਸੀ, ਅੱਗੋਂ ਬਾਪੂ ਆ ਟੱਪ ਗਿਆ ਸੀ। ਚਲਦੇ ਕੰਢੇ ਲੱਕ ਦੁਆਲੇ ਹੱਥ ਪਾ ਹੌਲੀ ਹੌਲੀ ਤੁਰਨਾ, ਡੁੱਬਦੇ ਸੂਰਜ ਦੀ ਲਾਲੀ ਪਾਣੀ ਚ ਤੈਰਦੇ ਦੇਖਣਾ, ਨਿੱਕੇ ਨਿੱਕੇ ਕਦਮਾਂ ਨਾਲ ਝੀਲ ਦੀ ਬਣੀ ਸੜਕ ਤੇ ਤੁਰਦੇ ਜਾਣਾ, ਜਿੱਥੇ ਰੁਕਦੇ ਸੀ ਉੱਥੇ ਜਾ ਕੇ ਘੁੱਪਾ ਹਨੇਰੇ ਚ ਕਲੂਲ ਕਰਨਾ। ਮੌਸਮ ਕਿੰਨਾ ਹੁਸੀਨ ਲੱਗਦਾ ਸੀ ਰਾਤ ਦਿਨ ਦਾ। ਬੇਰੋਣਕ ਵਾਲੇ ਦਿਨ ਅਕਾਲੀ ਕਿਸ਼ਤੀ ਲੈ ਕੇ ਝੀਲ ਸੈਰ ਕਰਨੀ, ਝੀਲ ਦੇ ਨਾਲ ਲੱਗਦੇ ਜੰਗਲਾਂ ਚ ਬੇੜੇ ਨੂੰ ਲੰਗਰ ਪਾ ਕੇ ਚਲੇ ਜਾਣਾ, ਪੱਖੜਿਆਂ ਦੇ ਹੁੰਦੇ ਹੋਏ ਵੀ ਬੈਠੇ ਰਹਿਣਾ, ਉਹਨਾਂ ਦੀਆਂ ਚੁੱਭੀਆਂ ਸੋਹਣਾਂ ਤੋਂ ਬੇਪਰਵਾਹ ਹੋਣਾ, ਹੱਸਦੇ ਹੱਸਦੇ ਕੱਪੜੇ ਝਾੜ ਉੱਠ ਖਲੋਣਾ, ਇੱਕ ਦੂਜੇ ਦੇ ਨੱਕ ਨੂੰ ਫੜਨਾ। ਸਭ ਕੁਝ ਤੈਅ ਕਰ ਲਿਆ ਸੀ, ਪੈਸੇ ਤੇ ਆਪਣੇ ਲੱਗੇ ਸਨ, ਬਾਪੂ ਨੇ ਬੇੜੇ ਚ ਵੱਟੇ ਪਾ ਦਿੱਤੇ ਸਨ। ਮੈਂ ਘਰ ਦੀਆਂ ਔਕੜਾਂ ਤੋਂ ਬੇਪਰਵਾਹ ਉਹਨਾਂ ਸੁਨਹਿਰੀ ਸ਼ਾਮਾਂ ਬਾਰੇ ਰਾਤ ਭਰ ਸੋਚਦਾ ਰਿਹਾ ਸਾਂ। ਸਵੇਰੇ ਉੱਠਿਆ ਸਾਂ, ਵਿਆਹ ਬਾਰੇ ਸੋਚਿਆ ਸੀ। ਆਖਿਰ ਇਹ ਗੱਲ ਬਾਪੂ ਨੇ ਕਿਉਂ ਆਖੀ? ਪਹਿਲਾਂ ਤਾਂ ਘਰ ਦੇ ਕਹਿੰਦੇ ਸਨ ਕਿ ਨੌਕਰੀ ਦੇ ਨਾਲ ਨਾਲ ਰਾਤ ਦੇ ਕਾਲਜ ਚ ਜਿੰਨਾ ਪੜ ਹੁੰਦਾ ਹੈ ਪੜ ਲੈ। ਮੈਂ ਤਾਂ ਹਾਲੇ ਐਡੀ ਕੀਤੀ ਸੀ, ਘਰ ਦੀ ਤਿਆਰੀ ਕਰ ਰਿਹਾ ਸਾਂ, ਮਾਂ ਨਾਲ ਪਿੰਡ ਨੂੰ ਲਾਗੇ ਲਿਆਉਣ ਦੀ ਤਿਆਰੀ। ਬਾਪੂ ਤਿਆਰ ਹੁੰਦੇ ਹੋਏ ਮੈਨੂੰ ਬੜੇ ਠੰਡੇ ਨਾਲ ਕਹਿ ਰਿਹਾ ਸੀ,
1: ਦੇਖ ਪੁੱਤ ਇਹ ਪ੍ਰਦੇਸ਼ ਹੈ, ਧਿਆਨ ਨਾਲ ਰਿਹਾ ਕਰ, ਨਾਲੇ ਆਪਣਾ ਖਿਆਲ ਖੁਦ ਰੱਖਿਆ ਕਰ।
0: ਉਹ ਤੁਰਨ ਲਈ ਬਿਲਕੁਲ ਤਿਆਰ ਸੀ, ਮੈਂ ਰਿਕਸ਼ਾ ਲੈਣ ਲਈ ਚਲਾ ਗਿਆ ਸੀ। ਰਿਕਸ਼ੇ ਤੇ ਬੈਠਣ ਤੋਂ ਪਹਿਲਾਂ ਉਹ ਕਹਿ ਰਿਹਾ ਸੀ,
1: ਹਾਂ ਸੱਚ, ਉਹ ਤੇਰਾ ਕੁੱਤਾ ਕਿੱਥੇ ਆ?
0: ਉਹ ਉਹਨਾਂ ਦੇ ਘਰ ਹੈ, ਛੋਟਾ ਲੈ ਗਿਆ ਸੀ ਖੇਡਣ ਲਈ।
1: ਕਿਉਂ,
0: ਕੀ ਗੱਲ?
1: ਤਾਂ ਐ ਕਰ, ਤੂੰ ਜਾਂ ਫਿਰ ਉਹਨੂੰ ਲੈ ਆ।
0: ਪਰ ਕਿਉਂ, ਤੁਸੀਂ ਵੀ ਕਰਨਾ?
1: ਦੇਖ ਇੱਥੇ ਪਿਆ ਕੀ ਕਰਦਾ, ਤੇਰਾ ਛੋਟਾ ਭਰਾ ਆ ਗਿਆ ਨਾ, ਉਹ ਖੇਡਿਆ ਕਰੇਗਾ ਇਸ ਡੁੱਗੀ ਨਾਲ, ਨਾਲੇ ਹੁਣ ਤੂੰ ਬੱਚਾ ਥੋੜੀ ਰਹਿ ਗਿਆ।

ਸਜਾਵਟੀ ਖਿਡੌਣੇ ਇਹ ਕਹਾਣੀ ਤੁਸੀਂ ਸੁਣੀ ਕਥਾ ਲੋਕ ਪ੍ਰੋਗਰਾਮ ਦੇ ਵਿਚ ਆਵਾਜ਼ਾਂ ਸਨ ਸਰਬਜੀਤ ਰਿਸ਼ੀ ਪ੍ਰਭਜੋਤ ਉਰਮਿਲ ਸਰੀਨ ਕਮਲੇਸ਼ ਗੁਲਾਟੀ ਤੇ ਅਨਿਲ ਸ਼ਰਮਾ ਹੋਰਾਂ ਦੀਆਂ ਉਮੀਦ ਕਰਦੇ ਹਾਂ ਕਿ ਇਹ ਕਹਾਣੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਲਓ ਜੀ ਫਿਰ ਹੁਣ ਅੱਗੇ ਵਧਦੇ ਹਾਂ ਪ੍ਰੋਗਰਾਮ ਨਜ਼ਰਾਨਾ ਵੱਲ ਲਓ ਜੀ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਉਨ੍ਹਾਂ ਦੋਸਤਾਂ ਦੇ ਖੱਤ ਪੜ੍ਹ ਕੇ ਸੁਣਾਉਂਦੇ ਹਾਂ ਜਿਹੜੇ ਉਨ੍ਹਾਂ ਨੇ ਸਾਨੂੰ ਭੇਜੇ ਨੇ ਪਿੰਡ ਚਤਰਾ ਤਹਿਸੀਲ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਇੱਥੋਂ ਸਾਨੂੰ ਖੱਤ ਲਿਖਿਆ ਜੀ ਸਾਡੇ ਦੋਸਤ ਜਗਜੀਤ ਸਿੰਘ ਟਹਿਲ ਸਿੰਘ ਤੇ ਇਨ੍ਹਾਂ ਦੇ ਬਹੁਤ ਸਾਰੇ ਸਾਥੀ ਇਹ ਸਾਰੇ ਜਣੇ ਮਿਲ ਕੇ ਸੁਣਨਾ ਚਾਹੁੰਦੇ ਨੇ ਇਕ ਪਿਆਰਾ ਜਿਹਾ ਗੀਤ ਗੀਤ ਹੈ ਆਸਾ ਸਿੰਘ ਮਸਤਾਨਾ ਦੀ ਆਵਾਜ਼ ਦੇ ਵਿਚ ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ ਆਓ ਫਿਰ ਅਸੀਂ ਸੁਣਦੇ ਹਾਂ ਇਹ ਗੀਤ

ਦੋਸਤੋ ਕਹਿੰਦੇ ਨੇ ਕਿ ਹਿੰਮਤ ਸਾਨੂੰ ਸਭ ਤੋਂ ਜ਼ਿਆਦਾ ਹੌਸਲਾ ਦਿੰਦੀ ਹੈ ਅੱਗੇ ਵਧਣ ਲਈ। ਜਦੋਂ ਅਸੀਂ ਹਿੰਮਤ ਢਹਿ ਢੇਰੀ ਰੱਖ ਲੈਂਦੇ ਹਾਂ, ਜਦੋਂ ਅਸੀਂ ਇਹ ਸੋਚਦੇ ਹਾਂ ਕਿ ਸਾਡੇ ਤੋਂ ਸ਼ਾਇਦ ਹੋ ਨਹੀਂ ਪਾਣਾ, ਬਸ ਉਦੋਂ ਹੀ ਥੋੜੀ ਜਿਹੀ ਹਿੰਮਤ ਰੱਖਣ ਦੀ ਲੋੜ ਪੈਂਦੀ ਹੈ ਔਰ ਉਦੋਂ ਤੁਸੀਂ ਇਹ ਅਹਿਸਾਸ ਆਪਣੇ ਅੰਦਰ ਭਰ ਲੈਂਦੇ ਹੋ ਕਿ ਕੋਈ ਵੀ ਕੰਮ ਮੁਸ਼ਕਲ ਨਹੀਂ ਹੁੰਦਾ, ਬਸ ਕਰਨ ਦਾ ਜਜ਼ਬਾ ਚਾਹੀਦਾ ਹੁੰਦਾ। ਸਾਡੇ ਦੋਸਤਾਂ ਨੇ ਵੀ ਇਸੇ ਤਰ੍ਹਾਂ ਕਰਕੇ ਵਿਖਾ ਦਿੱਤਾ, ਸਾਨੂੰ ਖੱਤ ਭੇਜੇ ਨੇ। ਪ੍ਰੋਗਰਾਮ ਚੱਲ ਰਿਹਾ ਨਜ਼ਰਾਨਾ ਤੇ ਲਓ ਜੀ ਅਗਲਾ ਖੱਤ ਅਸੀਂ ਸ਼ਾਮਿਲ ਕਰਦੇ ਹਾਂ। ਪਿੰਡ ਕੁੜਿਆਣਾ ਤੋਂ ਕੁਲਦੀਪ, ਵਿਸ਼ਾਲ, ਸੁਮਿਤ, ਰਜਿੰਦਰ, ਕਵਿਤਾ ਤੇ ਭੋਲਾ ਇਹ ਸਭ ਸੁਣਨਾ ਚਾਹੁੰਦੇ ਨੇ ਗੁਰਦਾਸ ਮਾਨ ਹੋਰਾਂ ਦੀ ਆਵਾਜ਼ ਦੇ ਵਿਚ ਕੁੜੀਏ ਕਿਸਮਤ ਥੋੜੀਏ। ਲਓ ਜੀ ਅਸੀਂ ਇਹ ਗੀਤ ਤੁਹਾਨੂੰ ਸੁਣਾਉਂਦੇ ਹਾਂ।

ਇੱਕ ਪਾਸੇ ਗੁਰਦਾਸ ਮਾਨ ਹੋਰਾਂ ਦਾ ਇਹ ਗਾਣਾ, ਕੁੜੀਏ ਕਿਸਮਤ ਪੁੜੀਏ ਤੈਨੂੰ ਇੰਨਾ ਪਿਆਰ ਦਵਾਂ, ਆਪਣੇ ਹਿੱਸੇ ਦੀ ਦੁਨੀਆਂ ਮੈਂ ਤੇਥੋਂ ਵਾਰ ਦਿਆਂ, ਤੇ ਦੂਜੇ ਪਾਸੇ ਆਸਾ ਸਿੰਘ ਮਸਤਾਨਾ ਹੋਰਾਂ ਦਾ ਗਾਣਾ ਯਾਦ ਆਉਂਦਾ, ਬੱਲੇ ਨੀ ਪੰਜਾਬ ਦੀ ਇਹ ਸ਼ੇਰ ਬੱਚੀ ਏ। ਸਾਉਣ ਦਾ ਮਹੀਨਾ, ਹਰ ਮਾਂ ਆਪਣੀ ਧੀ ਨੂੰ ਯਾਦ ਕਰਦੀ ਏ ਕਿ ਧੀ ਘਰ ਆਵੇ, ਉਹਦਾ ਸੰਧਾਰਾ ਲੈ ਕੇ ਜਾਂਦੇ ਏ ਮਾਤਾ ਪਿਤਾ ਜਾਂ ਭਰਾ ਭਰਜਾਈ, ਤੇ ਫੇਰ ਧੀ ਨੂੰ ਘਰ ਲੈ ਕੇ ਆਉਂਦੇ ਆ, ਮਹਿੰਦੀਆਂ ਲੱਗਦੀਆਂ, ਪਿੰਗਾਂ ਝੂਟੀਆਂ ਜਾਂਦੀਆਂ, ਤੇ ਮਾਵਾਂ ਤੇ ਧੀਆਂ ਬੈਠ ਕੇ ਕਿੰਨੀਆਂ ਗੱਲਾਂ ਕਰਦੀਆਂ ਨੇ। ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸਾਨੂੰ ਖਤ ਲਿਖਿਆ ਹੈ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ ਤੇ ਸਹਿਜਪ੍ਰੀਤ ਕੌਰ ਨੇ। ਇਹ ਸੁਣਨਾ ਚਾਹੁੰਦੇ ਨੇ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਦੀ ਆਵਾਜ਼ ਦੇ ਵਿਚ ਮਾਵਾਂ ਤੇ ਧੀਆਂ।

ਮੈਨੂੰ ਕੱਲੇ ਕੱਲੇ ਫੁੱਲ ਵਿਚ ਤੇਰਾ ਮੂੰਹ ਦਿਖਿਆ, ਇਸੇ ਕਰਕੇ ਮੈਂ ਹਰ ਫੁੱਲ ਦਾ ਨਾਂ ਤੇਰੇ ਨਾਂ ਉੱਤੇ ਰੱਖਿਆ। ਦੋਸਤੋ, ਮੁੱਲਾਪੁਰ ਦਾਖਾ ਤੋਂ ਸਾਨੂੰ ਖਤ ਲਿਖਿਆ ਹੈ ਰਾਜੇਸ਼, ਅਰੁਣਾ, ਦੀਪਕ, ਗੌਤਮ, ਬਿੱਟੂ, ਬਿੱਟੀ, ਸੀਮਾ, ਸਾਰਿਕਾ, ਨਗੀਨਾ, ਮਨੋਜ ਤੇ ਇੰਦੂ ਨੇ। ਇਹ ਸੁਣਨਾ ਚਾਹੁੰਦੇ ਨੇ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿਚ ਇਕ ਗੀਤ। ਲਓ ਜੀ, ਪੇਸ਼ ਹੈ।

ਲਓ ਜੀ ਦੋਸਤੋ ਸਰਤਾਜ ਦੇ ਇਸੇ ਗੀਤ ਦੇ ਨਾਲ ਅੱਜ ਦਾ ਪ੍ਰੋਗਰਾਮ ਦੇਸ ਪੰਜਾਬ ਅਸੀਂ ਇੱਥੇ ਖਤਮ ਕਰਨ ਜਾ ਰਹੇ ਹਾਂ। ਉਮੀਦ ਕਰਦੇ ਹਾਂ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਪਸੰਦ ਆਇਆ ਹੈ ਤਾਂ ਸਾਨੂੰ ਜਲਦੀ ਨਾਲ ਖਤ ਲਿਖੋ। ਸਾਡਾ ਪਤਾ ਹੈ ਪ੍ਰੋਗਰਾਮ ਦੇਸ ਪੰਜਾਬ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ। ਬਾਕੀ ਦੇ ਸਾਰੇ ਪ੍ਰੋਗਰਾਮ ਤੁਸੀਂ ਹੁਣ ਸੁਣੋਗੇ ਆਕਾਸ਼ਵਾਣੀ ਜਲੰਧਰ ਤੋਂ। ਕੱਲ ਸਵੇਰੇ ਨਵੀਂ ਸਭਾ ਦੇ ਵਿਚ ਨਵੇਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਰੱਬ ਰਾਖਾ।

0: 예.
1: 아주 아주 아주 싱가라 생기지 아주 멋지네 아주.
0: 재현지 롤리아람지 재현드.
1: 재현지 재현지 싱가라 생기지 멋지네 기 할짤에 떼다.
0: 할짤 떡래네 이 또한 사람 틱타고.
1: 할짤 떡라. 디코 거의 아리나 지다 캐네야. 그게 뱀. ਹਜ਼ੂ ਤਾਂ ਤਕਰੀਬਨ ਹਰ ਦੂਆ ਤੀਆ ਬੰਦਾ ਵਹਿਮ ਚ ਹੀ ਰਹਿੰਦਾ
0: ਆਹ ਸਹੀ ਗੱਲ ਆ
1: ਕਈਆਂ ਨੂੰ ਆਪਣੇ ਬਾਰੇ ਵਹਿਮ ਹੁੰਦਾ
0: ਆਹ ਸਹੀ ਗੱਲ ਆ
1: ਨਹੀਂ ਮੈਂ ਪਤਾ ਨਹੀਂ ਕੀ ਆ ਕਈਆਂ ਨੂੰ ਆਪਣੀ ਸਿਹਤ ਬਾਰੇ ਬੜਾ ਵਹਿਮ ਰਹਿੰਦਾ ਵੀ ਮੈਨੂੰ ਕਿਤੇ ਆਹ ਬਿਮਾਰੀ ਨਾ ਲੱਗ ਜੇ ਕਈਆਂ ਨੂੰ ਦੂਜਿਆਂ ਬਾਰੇ ਬਹੁਤ ਵਹਿਮ ਰਹਿੰਦਾ
0: ਦੇਖੋ ਵਹਿਮ ਦਾ ਕੋਈ ਇਲਾਜ ਨਹੀਂ
1: ਇਲਾਜ ਤਾਂ ਹੈ ਨਹੀਂ ਇਹਦਾ
0: ਹਾਂ ਇਹਦਾ ਕੋਈ ਇਲਾਜ ਨਹੀਂ ਵਹਿਮ ਹਰੇਕ ਨੂੰ ਹੁੰਦਾ ਆ ਜਿਹੜਾ ਮਨੁੱਖੀ ਜੀਵਨ ਆ ਚ ਹਰੇਕ ਕਿਸੇ ਨੂੰ ਹਰ ਕਿਸਮ ਦਾ ਵਹਿਮ ਹੁੰਦਾ ਆ ਇਹ ਵਹਿਮ ਕਿਹੋ ਜਿਹਾ ਹੋਣਾ ਚਾਹੀਦਾ ਕਿੱਦਾਂ ਦਾ ਹੋਣਾ ਚਾਹੀਦਾ ਇਹ ਬੰਦੇ ਦੀ ਅਕਲ ਤੇ ਡਿਪੈਂਡ ਕਰਦਾ ਜੀ
1: ਦੇਖੋ ਸ਼ਿੰਗਾਰਾ ਸਿੰਘ ਜੀ ਵਹਿਮ ਦਾ ਦੂਜਾ ਨਾਂ ਇਹ ਸਹਿਮ ਦੀ ਹੈ
0: ਹਾਂ ਸਹੀ ਗੱਲ
1: ਇੱਕ ਤਰ੍ਹਾਂ ਦਾ ਡਰ ਹੀ ਹੈ ਨਾ ਇਹ
0: ਬਿਲਕੁਲ ਬਿਲਕੁਲ
1: ਹੈ ਕਿ ਨਹੀਂ ਕਿਉਂਕਿ ਕਿਤੇ ਨਾ ਕਿਤੇ ਬੰਦੇ ਚ ਆਪਣੇ ਆਪ ਨਾਲ ਸਪਸ਼ਟਤਾ ਨਾ ਹੋਣਾ ਵਹਿਮ ਦੀ ਜੜਨੀ ਹੈ
0: ਹਾਂ ਸਹੀ ਗੱਲ
1: ਵਹਿਮ ਨੂੰ ਜਨਮ ਦਿੰਦਾ ਹੈ ਕਿ ਬੰਦੇ ਦੀ ਸਪਸ਼ਟਤਾ ਦੇ ਵਿੱਚ ਕਿਤੇ ਨਾ ਕਿਤੇ ਕਮੀ ਹੈ ਉਹ ਬੰਦਾ ਵਹਿਮਾਂ ਦਾ ਸ਼ਿਕਾਰ ਹੁੰਦਾ
0: ਹਾਂ ਦੇਖੋ ਆਪਾਂ ਕਈ ਵਾਰੀ ਅਕਸਰ ਪਿੰਡਾਂ ਚ ਆਪਾਂ ਮਿਲ ਜਾਂਦੇ ਬੜਾ ਵਹਿਮੀ ਕਿਸਮ ਦਾ ਬੰਦਾ ਹੈ ਹਾਂਜੀ ਹਰੇਕ ਪੱਖੋਂ ਨੁਕਸ ਕੱਢਣਾ ਇਹਨਾਂ ਨੇ ਇਹ ਵਹਿਮ ਹੁੰਦਾ ਵਹਿਮ ਦਾ ਇਲਾਜ ਕੋਈ ਨਹੀਂ
1: ਹਾਂ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਕਈ ਪੱਖਾਂ ਦੇ ਉੱਤੇ ਵਹਿਮ ਕਰਨਾ ਬੜਾ ਜ਼ਰੂਰੀ ਹੋ ਜਾਂਦਾ
0: ਜੀ
1: ਹੈ ਕਿ ਨਹੀਂ ਹੁਣ ਆਪਾਂ ਕਈ ਵਾਰੀ ਜਿੱਦਾਂ ਦੇਖਦੇ ਹਾਂ ਵੀ ਆਪਾਂ ਹੁਣ ਖੇਤੀਬਾੜੀ ਦਾ ਕੰਮ ਹੈ ਕੋਈ ਨਵਾਂ ਕਿੱਤਾ ਧੰਦਾ ਕਰਨਾ ਹੈ
0: ਜੀ
1: ਉਹ ਨਵਾਂ ਕਿੱਤਾ ਧੰਦਾ ਜਦੋਂ ਕਰਦੇ ਆ ਉਹਦੇ ਬਾਰੇ ਵਹਿਮ ਜਿਹੜਾ ਰੱਖਣਾ ਜ਼ਰੂਰੀ ਹੈ ਕਿ ਯਾਰ ਹੋ ਸਕਦਾ ਇਹ ਚ ਇਹ ਨਾ ਹੋ ਜਾਵੇ ਹੋ ਸਕਦਾ ਇਹ ਚ ਇਹ ਨਾ ਹੋ
0: ਜਾਵੇ
1: ਉਹ ਵਹਿਮ ਜ਼ਰੂਰੀ ਹੈ ਤੁਹਾਡਾ ਪਰ ਜਿਹੜੇ ਆਪਣੀ ਖੁਸ਼ਬਹਿਮੀ ਵਾਲੇ ਵਹਿਮ ਨੇ ਜਾਂ ਗਲਤ ਫਹਿਮੀ ਵਾਲੇ ਵਹਿਮ ਨੇ
0: ਜੀ
1: ਉਹ ਕਿਤੇ ਨਾ ਕਿਤੇ ਸਾਡੇ ਲਈ ਮਾਨਸਿਕ ਤੌਰ ਤੇ ਵੀ ਔਰ ਸਮਾਜਿਕ ਤੌਰ ਤੇ ਵੀ
0: ਘਾਤਕ ਨੇ ਜੀ ਸਹੀ ਗੱਲ ਆ
1: ਕਿਉਂਕਿ ਅਸੀਂ ਵਹਿਮ ਵਹਿਮ ਦੇ ਵਿੱਚ ਨਾ ਕਈ ਵਾਰੀ ਦੇਖਦੇ ਪਤਾ ਨੀ ਮੈਂ ਕੀ ਆ ਤੁਸੀਂ ਜਦੋਂ ਕਹਿੰਦਾ ਪੰਗਾ ਲੈ ਲੋ ਅਗਲਾ ਜਾਬਾ ਘੁੱਟ ਦਿੰਦਾ ਮੰਦੀ ਫੜ ਕੇ
0: ਦੇਖੋ ਮਿੰਟ ਨੀ ਲੱਗਦਾ ਇੱਕ
1: ਮਿੰਟ ਨੀ ਲੱਗਦਾ
0: ਵਹਿਮ ਕੱਢ ਦਿੰਦੇ
1: ਸਾਰਾ ਵਹਿਮ ਕੱਢ ਦਿੰਦੇ ਆ ਤੇ ਜੇ ਉੱਥੇ ਕਸਰ ਰਹਿ ਜਾ ਕੇ ਥਾਣੇ ਵਾਲੇ ਕੱਢ ਦਿੰਦੇ ਆ
0: ਫਿਰ ਸਾਰਾ ਵਹਿਮ ਨਿਕਲ ਜਾਂਦਾ
1: ਜੇ ਉੱਥੇ ਵੀ ਰਹਿ ਜਾ ਫਿਰ ਕੋਰਟ ਕਚਹਿਰੀ ਵਾਲੇ ਕੱਢ ਦਿੰਦੇ
0: ਆ ਫਿਰ ਤਾਂ ਬੰਦੇ ਦੀ ਮਰਤੀ ਮਰ ਜਾਂਦੀ ਤੇ ਬੰਦਾ ਵਹਿਮ ਛੱਡਦਾ
1: ਸੋ ਇਹ ਤੁਹਾਨੂੰ ਕਿੱਥੇ ਕੁ ਤੱਕ ਲੈ ਜਾਂਦਾ ਹੈ ਇਹਨੂੰ ਜਿੰਨੀ ਛੇਤੀ ਸ਼ਿੰਗਾਰਾ ਸਿੰਘ ਜੀ ਇਹਨੂੰ ਫੜ ਲਈਏ ਨਾ ਆਪਾਂ ਜਿੰਨੀ ਛੇਤੀ ਜਿਹੜਾ ਹੈ ਇਹਨੂੰ ਆਪਣੀ ਦ੍ਰਿਸ਼ਟੀ ਦੇ ਵਿੱਚੋਂ ਜਿਹੜਾ ਕਹਿੰਦੇ ਹੁੰਦੇ ਨੇ ਅੱਗੇ ਪਿੱਛੇ ਕਰ ਦਈਏ
0: ਜੀ
1: ਤੇ ਉਹ ਓਨਾ ਹੀ ਸਾਡੇ ਲਈ ਬਿਹਤਰ ਹੋ ਜਾਂਦਾ ਹੈ
0: ਵਹਿਮ ਕੱਢਣਾ ਜ਼ਰੂਰੀ ਹੈ ਜੀ ਆਪਣੇ ਆਪ ਨਾਲ ਵੀ ਕੱਢ ਲਓ ਦੂਸਰਾ ਕੱਢੇ ਚੰਗੀ ਗੱਲ
1: ਬਿਲਕੁਲ ਬਿਲਕੁਲ ਨਹੀਂ ਤਾਂ ਦੂਜਾ ਕੱਢ ਦੂਗਾ ਤੁਹਾਡੇ ਵਹਿਮ
0: ਫਿਰ ਤਾਂ ਮਿੰਟ ਲੱਗਦਾ ਜੀ
1: ਸੋ ਇਸ ਕਰਕੇ ਕਿਉਂਕਿ ਘਰ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਹੁਣ ਵਹਿਮ ਭਰਮ ਦੂਜੇ ਆਪਾਂ ਜਦੋਂ ਜ਼ਿਕਰ ਕਰਦੇ ਹਾਂ ਨਾ ਉਹ ਵੀ ਬੜਾ ਸ਼ਿਕਾਰ ਹੋ ਗਿਆ ਅੱਜ ਕੱਲ੍ਹ
0: ਜੀ ਜੀ
1: ਹਾਂਜੀ ਆਹ ਕੰਧ ਜਿਹੜੀ ਹੈ ਇਹ ਤੇ ਆਹ ਨੀ ਟੰਗਣਾ ਇਹ ਤੇ ਐ ਹੋਣਾ ਚਾਹੀਦਾ ਉਹ ਤੇ ਉਹ ਹੋਣਾ ਚਾਹੀਦਾ ਹੈ ਰਸੋਈ ਦਾ ਮੂੰਹ ਇਧਰਲੇ ਪਾਸੇ ਹੋਣਾ ਚਾਹੀਦਾ ਇਹਦਾ ਇਹ ਹੋਣਾ ਚਾਹੀਦਾ ਇਹ ਇੱਕ ਅੱਜ ਕੱਲ੍ਹ ਨਵਾਂ ਵਹਿਮ ਚੱਲ ਪਿਆ ਇੱਕ ਖਾਣ ਪੀਣ ਚ ਬੜੇ ਵਹਿਮ ਨੇ ਆਹ ਸਾਨੂੰ ਖਾਣਾ ਚਾਹੀਦਾ ਆਹ ਸਾਨੂੰ ਨਹੀਂ ਖਾਣਾ ਚਾਹੀਦਾ
0: ਤੇ ਅੱਗੇ ਤਾਂ ਬੰਦ ਹੀ ਕਰਾ ਦੇ ਦੇਸੀ ਕੋਈ ਨੀ ਖਾਣਾ ਚਾਹੀਦਾ ਹੁਣ ਡਾਕਟਰ ਰਿਕਮੈਂਡ ਕਰਦੇ ਆ ਵੀ ਦੇਸੀ ਕਿਉਂ ਖਾਣਾ ਚਾਹੀਦਾ
1: ਖਾਣਾ ਚਾਹੀਦਾ ਸੋ ਇਸ ਕਰਕੇ ਬੱਚਿਆਂ ਵਾਲਿਓ ਕਹਿੰਦੇ ਹੁੰਦੇ ਆ ਜੀ ਜਿਹੜੀ ਗੱਲ ਚ ਵਹਿਮ ਹੋਵੇ ਉਹਨੂੰ ਨਾ ਕਰੋ
0: ਹਾਂ ਸਹੀ ਗੱਲ
1: ਸਾਡੇ ਤਾਂ ਇਹ ਕਹਿੰਦੇ ਆ ਸੋ ਇਸ ਕਰਕੇ ਜਿਹੜਾ ਵਹਿਮ ਹੈ ਨਾ ਕਿਤੇ ਨਾ ਕਿਤੇ ਤੁਹਾਨੂੰ ਰੋਗੀ ਮਨੋਰੋਗੀ ਤੇ ਸਰੀਰਕ ਰੋਗੀ
0: ਸਹੀ ਗੱਲ ਹੈ
1: ਇਹ ਕਿਤੇ ਨਾ ਕਿਤੇ ਸਮਾਜ ਚ ਤੁਹਾਨੂੰ ਐਸੀ ਜਗ੍ਹਾ ਤੇ ਲੈ ਜਾਂਦਾ ਹੈ ਜਿਸ ਜਗ੍ਹਾ ਤੋਂ ਤੁਹਾਨੂੰ ਵਾਪਸ ਆਉਣਾ ਹੁਣ ਦੇਖੋ ਕਈ ਵਾਰ ਆਪਾਂ ਦੇਖਦੇ ਹਾਂ ਮਨੋਰੋਗੀਆਂ ਦੇ ਹਸਪਤਾਲ ਚਲੇ ਜਾਓ ਵਹਿਮਾਂ ਭਰਮਾਂ ਕਰਕੇ ਲੋਕੀ ਜਿਹੜੇ ਹੈ
0: ਸਹੀ
1: ਡਿਪਰੈਸ਼ਨ ਚਲੇ ਜਾਂਦੇ
0: ਸਹੀ ਗੱਲ
1: ਹੈ ਕਿ ਨਹੀਂ ਸੋ ਇਸ ਕਰਕੇ ਇਹਨੂੰ ਜਿੰਨਾ ਆਪਾਂ ਇਹ ਤੋਂ ਸ਼ਿੰਗਾਰਾ ਸਿੰਘ ਜੀ ਹਟ ਕੇ ਰਹਾਂਗੇ ਜਿੰਨਾ ਆਪਾਂ ਇਹ ਤੋਂ ਦੂਰ ਰਹਾਂਗੇ ਇਹ ਸਾਤੋਂ ਉਨਾ ਹੀ ਦੂਰ ਜਾਊਗਾ
0: ਸਹੀ ਗੱਲ
1: ਜਿੰਨਾ ਇਹਨੂੰ ਆਪਾਂ ਨੇੜੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਉਦੋਂ ਦੁੱਗਣੀ ਸਪੀਡ ਨਾਲ ਸਾਡੇ ਨੇੜੇ ਆਊਗਾ
0: ਦੇਖੋ ਸਮਝ ਆਪਣੀ ਆ ਦਿਮਾਗ ਨੇ ਦਿਮਾਗ ਸਾਡਾ ਕਹਿੰਦਾ ਆ ਵੀ ਆਹ ਕੰਮ ਚੰਗਾ ਜਾਂ ਮਾੜਾ ਇਹ ਸਾਨੂੰ ਸਮਝਣ ਦੀ ਲੋੜ ਆ
1: ਸਮਝਣ ਦੀ ਲੋੜ ਹੈ ਹੁਣ ਗੱਲ ਸਮਝਣ ਦੀ ਇਹ ਵੀ ਲੋੜ ਹੈ ਕਿ ਪਸ਼ੂ ਪਾਲਣ ਦਾ ਕਿੱਤਾ ਹੈ ਆਪਣਾ ਇਸ ਕਿੱਤੇ ਦੇ ਵਿੱਚ ਬਹੁਤ ਸਾਰੇ ਐਸੇ ਖਰਚੇ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਨੱਥ ਪਾ ਸਕਦੇ ਆ ਘਟਾ ਕੇ ਆਪਣਾ ਖਰਚੇ ਘਟਾ ਕੇ ਮੁਨਾਫਾ ਵਧਾ ਸਕਦੇ
0: ਸਹੀ ਗੱਲ ਆ
1: ਇਸੇ ਵਿਸ਼ੇ ਦੇ ਬਾਬਤ ਡਾਕਟਰ ਵਰਿੰਦਰਪਾਲ ਸਿੰਘ ਨਾਲ ਕੋਈ ਜਾਣਕਾਰੀ ਸਾਂਝੀ ਕੀਤੀ ਆਪਾਂ ਸਾਂਝੀ ਕਰਦੇ ਆ
0: ਬਿਲਕੁਲ ਜੀ
2: ਕਿਸਾਨ ਵੀਰੋ ਅੱਜ ਅਸੀਂ ਗੱਲਬਾਤ ਕਰਾਂਗੇ ਪਸ਼ੂ ਪਾਲਣ ਕਿੱਤੇ ਵਿੱਚ ਖਰਚੇ ਘਟਾਉਣ ਬਾਰੇ ਅਤੇ ਆਮਦਨ ਵਧਾਉਣ ਬਾਰੇ ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਕਿ ਪੰਜਾਬ ਦੀ ਖੇਤੀਬਾੜੀ ਅਰਥ ਵਿਵਸਥਾ ਦੇ ਵਿੱਚ ਪਸ਼ੂ ਪਾਲਣ ਕਿੱਤੇ ਦਾ ਯੋਗਦਾਨ ਕੀ ਹੈ ਸੋ ਕਿਸਾਨ ਵੀਰੋ ਖੇਤੀਬਾੜੀ ਦਾ ਮਤਲਬ ਇਕੱਲਾ ਫਸਲਾਂ ਨਹੀਂ ਹੁੰਦਾ ਖੇਤੀਬਾੜੀ ਦੇ ਵਿੱਚ ਫਸਲਾਂ ਤੋਂ ਇਲਾਵਾ ਸਹਾਇਕ ਕਿੱਤੇ ਵੀ ਆਉਂਦੇ ਨੇ ਜਿਵੇਂ ਕਿ ਪਸ਼ੂ ਪਾਲਣ ਦੇ ਕਿੱਤੇ ਸੋ ਜੋ ਖੇਤੀਬਾੜੀ ਦੀ ਕੁੱਲ ਆਮਦਨ ਹੈ ਉਸ ਵਿੱਚ ਲਗਭਗ 42% ਜੋ ਹਿੱਸਾ ਹੈਗਾ ਉਹ ਪਸ਼ੂ ਪਾਲਣ ਦੇ ਕਿੱਤੇ ਤੋਂ ਆਉਂਦਾ ਹੈ ਤੇ ਇਹ ਜੋ ਹਿੱਸਾ ਹੈ ਲਗਾਤਾਰ ਵੱਧਦਾ ਜਾ ਰਿਹਾ ਹੈ ਕਿਸੇ ਸਮੇਂ ਇਹ ਹਿੱਸਾ 25% ਸੀਗਾ ਤੇ ਇਸ ਵੇਲੇ 42% ਹੋ ਗਿਆ ਤੇ ਆਉਣ ਵਾਲੇ 10-15 ਸਾਲਾਂ ਦੇ ਵਿਚ ਉਮੀਦ ਕਰਦੇ ਹਾਂ ਕਿ ਇਹ ਜੋ ਪਸ਼ੂ ਪਾਲਣ ਕਿੱਤੇ ਦੀ ਹਿੱਸੇਦਾਰੀ ਹੈ ਬਣ ਕੇ 50% ਦੇ ਆਸ ਪਾਸ ਹੋ ਜਾਏਗੀ। ਹੁਣ ਜੇਕਰ ਅਸੀਂ ਪਸ਼ੂ ਪਾਲਣ ਕਿੱਤੇ ਦੀ ਆਮਦਨ ਦੇ ਵਿਚ ਝਾਤੀ ਮਾਰੀਏ ਤਾਂ ਲਗਭਗ 80-82% ਜੋ ਆਮਦਨ ਹੈ ਉਹ ਡੇਰੀ ਦੇ ਕਿੱਤੇ ਤੋਂ ਆਉਂਦੀ ਹੈ। ਇਹਦਾ ਮਤਲਬ ਪਸ਼ੂ ਪਾਲਣ ਦੇ ਵਿਚ ਡੇਰੀ ਦਾ ਕਿੱਤਾ ਇਕ ਮਹੱਤਵਪੂਰਨ ਕਿੱਤਾ ਹੈ ਤੇ ਜੋ ਪਸ਼ੂ ਪਾਲਣ ਦਾ ਕਿੱਤਾ ਹੈ ਇਸ ਤੋਂ ਸਾਨੂੰ ਲਗਾਤਾਰ ਆਮਦਨ ਅਤੇ ਰੁਜ਼ਗਾਰ ਮਿਲਦਾ ਹੈ ਕਿਸਾਨ ਵੀਰਾਂ ਨੂੰ। ਤੇ ਜਿਵੇਂ ਕਿ ਫਸਲਾਂ ਦੇ ਵਿਚ ਇਕ ਵਾਰ ਅਸੀਂ ਫਸਲਾਂ ਬੀਜ ਦਿੱਤੀਆਂ ਉਸ ਤੋਂ ਬਾਅਦ ਕਿਸਾਨ ਵਿਹਲੇ ਹੋ ਜਾਂਦੇ ਨੇ, ਲੇਕਿਨ ਜੋ ਪਸ਼ੂ ਪਾਲਣ ਦੇ ਕਿੱਤੇ ਹੈਗੇ ਆ ਇਹਦੇ ਵਿਚ ਸਾਨੂੰ ਲਗਾਤਾਰ ਰੁਜ਼ਗਾਰ ਮਿਲਦਾ ਤੇ ਆਮਦਨ ਵੀ ਲਗਾਤਾਰ ਮਿਲਦੀ ਹੈ। ਤੇ ਹੁਣ ਅਸੀਂ ਗੱਲ ਕਰਦੇ ਹਾਂ ਪਸ਼ੂ ਪਾਲਣ ਦੇ ਕਿੱਤੇ ਵਿਚ ਮੁਨਾਫੇ ਨੂੰ ਕਿਵੇਂ ਵਧਾਇਆ ਜਾ ਸਕਦਾ ਹੈ। ਦੇਖੋ ਜੀ, ਮੁਨਾਫਾ ਵਧਾਉਣ ਤੋਂ ਸਭ ਤੋਂ ਪਹਿਲੇ ਸਾਨੂੰ ਉਤਪਾਦਨ ਦਾ ਪੱਧਰ ਵਧਾਉਣਾ ਪਏਗਾ। ਜਿਵੇਂ ਅਸੀਂ ਉਤਪਾਦਨ ਦਾ ਪੱਧਰ ਵਧਾਵਾਂਗੇ ਤਾਂ ਸਾਡੇ ਜੋ ਪ੍ਰਤੀ ਇਕਾਈ ਖਰਚੇ ਨੇ ਉਹ ਘਟਣਗੇ। ਜਿਵੇਂ ਕਿ ਮੰਨ ਲਓ ਸਾਡੇ ਕੋਲ 5 ਮੱਝਾਂ ਨੇ ਤੇ 1 ਲੀਟਰ ਦੁੱਧ ਨੂੰ ਪੈਦਾ ਕਰਨ ਦਾ ਖਰਚਾ ਅਸੀਂ ਮੰਨ ਲੈਂਦੇ ਹਾਂ ਕਿ 35 ਰੁਪਏ ਹੈ। ਹੁਣ ਉਹੀ ਜੇਕਰ ਅਸੀਂ 5 ਮੱਝਾਂ ਤੋਂ 10 ਮੱਝਾਂ ਕਰ ਲਈਏ ਤਾਂ ਸਾਡਾ ਜੋ 1 ਲੀਟਰ ਦੁੱਧ ਨੂੰ ਪੈਦਾ ਕਰਨ

ਖਰਚਾ ਹੈ ਉਹ 33 ਤੋਂ ਘੱਟ ਕੇ 32-33 ਰੁਪਏ ਘੱਟ ਜਾਏਗਾ, 2-3 ਰੁਪਏ ਖਰਚਾ ਉਹ ਘੱਟ ਜਾਏਗਾ। ਇਸ ਕਰਕੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਤਪਾਦਨ ਦਾ ਪੱਧਰ ਜਿੰਨਾ ਅਸੀਂ ਵਧਾਵਾਂਗੇ ਉਨਾ ਹੀ ਸਾਡਾ ਪ੍ਰਤੀ ਇਕਾਈ ਜਾਂ ਪ੍ਰਤੀ ਲੀਟਰ ਖਰਚਾ ਘੱਟਦਾ ਜਾਵੇਗਾ ਤੇ ਇਹਨਾਂ ਸਾਡਾ ਮੁਨਾਫਾ ਆਪਣੇ ਆਪ ਬਚੇਗਾ। ਦੂਜੇ ਨੰਬਰ ਤੇ ਹੈ ਜੀ ਵਧੀਆ ਮੰਡੀਕਰਨ ਕਰਨਾ। ਸੋ ਕਿਸਾਨ ਵੀਰੋ, ਉਤਪਾਦਨ ਦੇ ਨਾਲ ਨਾਲ ਸਾਨੂੰ ਵਧੀਆ ਮੰਡੀਕਰਨ ਵੱਲ ਵੀ ਪੂਰਾ ਧਿਆਨ ਦੇਣਾ ਚਾਹੀਦਾ ਹੈ ਤੇ ਜੇਕਰ ਅਸੀਂ ਵਧੀਆ ਮੰਡੀਕਰਨ ਕਰੀਏ ਤਾਂ ਸਾਡਾ 1 ਕਰੋੜ ਰੁਪਏ ਮੰਨ ਲਓ ਦੁੱਧ ਮਹਿੰਗਾ ਵਿਕ ਗਿਆ ਤੇ ਉਹਦੇ ਨਾਲ ਵੀ ਸਾਡਾ ਮੁਨਾਫਾ ਵਧੇਗਾ। ਪੰਜਾਬ ਦੇ ਕਿਸਾਨ ਵੀਰ ਉਤਪਾਦਨ ਵੱਲ ਤਾਂ ਪੂਰਾ ਜ਼ੋਰ ਦਿੰਦੇ ਨੇ ਪਰ ਅਸੀਂ ਮਾਰ ਖਾ ਜਾਂਦੇ ਹਾਂ ਮੰਡੀਕਰਨ ਤੇ ਆ ਕੇ ਜਾਂ ਹਿਸਾਬ ਕਿਤਾਬ ਤੇ ਆ ਕੇ। ਇਸ ਕਰਕੇ ਉਤਪਾਦਨ ਦੇ ਨਾਲ ਨਾਲ ਮੰਡੀਕਰਨ ਵੱਲ ਵੀ ਉਨਾ ਹੀ ਧਿਆਨ ਦੇਣਾ ਜਿੰਨਾ ਕਿ ਅਸੀਂ ਉਤਪਾਦਨ ਵੱਲ ਦਿੰਦੇ ਹਾਂ। ਅਸੀਂ ਅਣਸੰਗਠਿਤ ਅਦਾਰਿਆਂ ਤੋਂ ਬਚਣਾ ਹੈ ਤੇ ਸੰਗਠਿਤ ਅਦਾਰਿਆਂ ਵੱਲ ਜਾਣਾ ਹੈ। ਅਣਸੰਗਠਿਤ ਅਦਾਰੇ ਮਤਲਬ ਜਿਵੇਂ ਕਿ ਦੂਜੀ ਹਲਵਾਈ ਤੇ ਸੰਗਠਿਤ ਅਦਾਰੇ ਜਿਵੇਂ ਵੇਰਕਾ, ਅਮੋਲ, ਨੈਸਲੇ। ਇਸ ਕਰਕੇ ਸਾਨੂੰ ਸੰਗਠਿਤ ਅਦਾਰਿਆਂ ਵੱਲ ਦੁੱਧ ਵੇਚਣਾ ਚਾਹੀਦਾ ਤਾਂ ਜੋ ਸਾਨੂੰ ਵੱਧ ਵਾਜਬ ਰੇਟ ਮਿਲ ਸਕੇ ਤੇ ਇਸ ਤੋਂ ਬਾਅਦ ਮੁਨਾਫਾ ਵਧਾਉਣ ਦੇ ਲਈ ਸਾਨੂੰ ਖਰਚਾ ਨੂੰ ਕਾਬੂ ਕਰਨਾ ਪਏਗਾ ਕਿਉਂਕਿ ਪਸ਼ੂ ਪਾਲਣ ਕਿੱਤੇ ਵਿਚ ਜਿਹੜੇ ਖਰਚੇ ਹੈਗੇ ਆ ਦਿਨ ਪ੍ਰਤੀ ਦਿਨ ਵੱਧਦੇ ਜਾ ਰਹੇ ਨੇ ਤੇ ਉਹਨਾਂ ਖਰਚਿਆਂ ਨੂੰ ਅਸੀਂ ਵਧੀਆ ਫਾਰਮ ਪ੍ਰਬੰਧ ਕਰਕੇ ਜੇਕਰ ਕਾਬੂ ਕਰੀਏ 2 ਰੁਪਏ 1 ਲੀਟਰ ਦੁੱਧ ਨੂੰ ਪੈਦਾ ਕਰਨ ਦਾ ਅਗਰ ਅਸੀਂ ਖਰਚਾ ਘਟਾ ਲਿਆ ਤਾਂ ਉਹ ਵੀ ਸਾਡਾ ਸਿੱਧੇ ਤੌਰ ਤੇ ਮੁਨਾਫਾ ਵਧਾਉਣ ਵਿਚ ਹੈਲਪ ਕਰੇਗਾ। ਹੁਣ ਅਸੀਂ ਗੱਲ ਕਰਦੇ ਹਾਂ ਕਿਸਾਨ ਵੀਰੋ ਕਿ ਪਸ਼ੂ ਪਾਲਣ ਦੇ ਕਿੱਤੇ ਵਿਚ ਕਿਹੜੇ ਕਿਹੜੇ ਖਰਚੇ ਹੁੰਦੇ ਨੇ। ਸੋ ਮੁੱਖ ਤੌਰ ਤੇ ਅਸੀਂ ਖਰਚਿਆਂ ਨੂੰ 2 ਕੈਟੇਗਰੀ ਵਿਚ ਵੰਡ ਸਕਦੇ ਹਾਂ, ਇੱਕ ਪੱਕੇ ਖਰਚੇ ਤੇ ਦੂਜਾ ਕੱਚੇ ਖਰਚੇ। ਕੱਚੇ ਖਰਚੇ ਉਹ ਖਰਚੇ ਨੇ ਜਿਨ੍ਹਾਂ ਨੂੰ ਅਸੀਂ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿਚ ਸਾਨੂੰ ਕਰਨੇ ਪੈਂਦੇ ਨੇ, ਜਿਵੇਂ ਕਿ ਪਸ਼ੂ ਪਾਲਣ ਦੇ ਕਿੱਤੇ ਵਿਚ ਹਰੇ ਚਾਰੇ ਦਾ ਖਰਚਾ, ਤੂੜੀ ਦਾ ਖਰਚਾ, ਫੀਡ ਦਾ ਖਰਚਾ, ਲੇਬਰ ਦਾ ਖਰਚਾ, ਦਵਾਈਆਂ ਦਾ, ਪਾਣੀ ਦਾ ਅਤੇ ਹੋਰ ਜਿਹੜੇ ਫੁਟਕਲ ਖਰਚੇ ਅਸੀਂ ਹਰ ਰੋਜ਼ ਕਰਦੇ ਹਾਂ ਉਹ ਕੱਚੇ ਖਰਚੇ ਨੇ ਤੇ ਕੁੱਲ ਲਾਗਤਾਂ ਦਾ ਲਗਭਗ 88-90% ਜਿਹੜਾ ਖਰਚਾ ਕੱਚੇ ਖਰਚਿਆਂ ਤੇ ਹੁੰਦਾ ਹੈ। ਇਹ ਕੱਚੇ ਖਰਚੇ ਮਤਲਬ ਕਿ ਕੁੱਲ ਖਰਚਿਆਂ ਦਾ ਮੁੱਖ ਹਿੱਸਾ ਹੈਗੇ ਨੇ। ਤੇ ਦੂਜਾ ਹੈ ਜੀ ਕੈਟੇਗਰੀ ਪੱਕੇ ਖਰਚੇ। ਪੱਕੇ ਖਰਚੇ 10-12% ਹੁੰਦੇ ਨੇ ਕੁੱਲ ਲਾਗਤ ਦਾ ਤੇ ਇਹਦੇ ਮੈਂ ਉਦਾਹਰਣਾਂ ਦਿੰਦਾ। ਪਹਿਲੀ ਉਦਾਹਰਣ ਹੈਗੀ ਇਹਦੀ ਡੈਪਰੀਸ਼ੀਏਸ਼ਨ, ਮਤਲਬ ਕਿ ਮੁੱਲ ਵਿਚ ਗਿਰਾਵਟ। ਸਾਡੇ ਜੋ ਸ਼ੈੱਡ ਹੈ ਜਾਂ ਹੋਰ ਸ਼ੈੱਡ ਦੇ ਵਿਚ ਸਾਡੇ ਸੰਦ ਨੇ ਜਾਂ ਪਸ਼ੂ ਨੇ ਉਹਨਾਂ ਦੇ ਮੁੱਲ ਵਿਚ ਜਿਹੜੀ ਗਿਰਾਵਟ ਹੈਗੀ ਉਸ ਨੂੰ ਅਸੀਂ ਡੈਪਰੀਸ਼ੀਏਸ਼ਨ ਕਹਿੰਦੇ ਨੇ। ਦੂਜੀ ਕੈਟੇਗਰੀ ਵਿਚ ਹੈ ਵਿਆਜ, ਪੂੰਜੀ ਨਿਵੇਸ਼ ਤੇ ਵਿਆਜ। ਅਗਰ ਅਸੀਂ ਬੈਂਕ ਤੋਂ ਕਰਜ਼ਾ ਲਿਆ ਉਹਦੇ ਤੇ ਵਿਆਜ ਪਏਗਾ, ਅਗਰ ਅਸੀਂ ਆਪਣਾ ਪੈਸਾ ਇਨਵੈਸਟ ਕੀਤਾ ਹੋਇਆ ਉਸ ਦੇ ਉੱਤੇ ਵੀ ਸਾਨੂੰ ਵਿਆਜ ਲਗਾਉਣਾ ਚਾਹੀਦਾ ਹੈ। ਤੀਜੀ ਹੈ ਬੀਮਾ, ਪਸ਼ੂਆਂ ਦਾ ਬੀਮਾ। ਇਹ ਸਾਰੇ ਸਾਡੇ ਪੱਕੇ ਖਰਚੇ ਨੇ। ਆਮ ਤੌਰ ਤੇ ਕਿਸਾਨ ਵੀਰ ਕੀ ਕਰਦੇ ਨੇ, ਇਹ ਜੋ ਪੱਕੇ ਖਰਚੇ ਨੇ ਅਸੀਂ ਇਹਨਾਂ ਨੂੰ ਅਣਗੋਲਿਆ ਕਰ ਦਿੰਦੇ, ਅਸੀਂ ਸਿਰਫ ਕੱਚੇ ਖਰਚੇ ਗਿਣਦੇ ਹਾਂ ਪਰ ਪੱਕੇ ਖਰਚੇ ਜਿਹੜੇ ਕਿ 10-12% ਹੈਗੇ ਨੇ ਕੁੱਲ ਲਾਗਤ ਦਾ ਅਸੀਂ ਇਹਨਾਂ ਨੂੰ ਅਣਗੋਲਿਆ ਕਰ ਦਿੰਦੇ ਹਾਂ। ਪਰ ਸਾਨੂੰ ਪੱਕੇ ਖਰਚੇ ਵੀ ਗਿਣਨੇ ਚਾਹੀਦੇ ਨੇ ਜੇਕਰ ਅਸੀਂ ਅਸਲੀ ਤੌਰ ਤੇ ਇਕਨੋਮਿਕਸ ਕੱਢਣੀ ਚਾਹੁੰਦੇ ਹਾਂ ਕਿ ਲੰਮੇ ਸਮੇਂ ਦੇ ਵਿਚ ਸਾਨੂੰ ਅਸਲੀ ਮੁਨਾਫਾ ਕੀ ਆਏਗਾ ਤਾਂ ਇਹ ਪੱਕੇ ਖਰਚੇ ਸਾਨੂੰ ਆਪਣੇ ਆਮਦਨ ਚ ਵੱਖਰੇ ਕਰਨੇ ਪੈਣੇ ਨੇ। ਹੁਣ ਅਸੀਂ ਗੱਲ ਕਰਦੇ ਹਾਂ ਪਸ਼ੂ ਪਾਲਣ ਕਿੱਤੇ ਦਾ ਆਰਥਿਕ ਅਧਿਐਨ ਕਿਵੇਂ ਕੀਤਾ ਜਾ ਸਕਦਾ ਹੈ। ਕਿਸਾਨ ਵੀਰੋ, ਆਰਥਿਕ ਅਧਿਐਨ ਕਰਨ ਦੇ ਲਈ ਸਾਨੂੰ ਖਰਚਿਆਂ ਦਾ ਅਤੇ ਆਮਦਨ ਦਾ ਲਿਖਤੀ ਹਿਸਾਬ ਕਿਤਾਬ ਕਰਨਾ ਪੈਣਾ ਕਿਉਂਕਿ ਮੁਨਾਫਾ ਵਧਾਉਣ ਦੇ 2 ਹੀ ਤਰੀਕੇ ਹੈ, ਜਾਂ ਤਾਂ ਆਮਦਨ ਵਧਾ ਲਓ ਦੂਜੇ ਪਾਸੇ ਖਰਚੇ ਘਟਾ ਲਓ। ਤੇ ਉਹ ਅਸੀਂ ਤਾਂ ਹੀ ਕਰ ਸਕਦੇ ਹਾਂ ਜੇਕਰ ਸਾਡੇ ਕੋਲ ਖਰਚਿਆਂ ਦਾ ਪੂਰਾ ਵੇਰਵਾ ਹੋਵੇ, ਪੱਕੇ ਕੱਚੇ ਖਰਚੇ ਕਿਹੜੇ ਕਿਹੜੇ ਅਸੀਂ ਕੀਤੇ ਨੇ ਉਹਨਾਂ ਦਾ ਲਿਖਤੀ ਹਿਸਾਬ ਕਿਤਾਬ ਹੋਵੇ ਤੇ ਦੂਜੇ ਪਾਸੇ ਆਮਦਨ ਦੇ ਸਾਧਨ, ਸਾਡੇ ਕੋਲ ਦੁੱਧ ਦੀ ਵਿਕਰੀ ਤੋਂ ਕਿੰਨੀ ਆਮਦਨ ਹੋਈ ਹੈ, ਪਸ਼ੂਆਂ ਦੀ ਵਿਕਰੀ ਤੋਂ ਕਿੰਨੀ ਆਮਦਨ ਹੋਈ ਹੈ, ਜਾਂ ਇਸ ਤੋਂ ਇਲਾਵਾ ਰੋੜੀ ਦੀ ਵਿਕਰੀ ਤੋਂ ਕਿੰਨੀ ਆਮਦਨ ਹੋਈ ਹੈ, ਉਹ ਸਾਰੇ ਹਿਸਾਬ ਕਿਤਾਬ ਸਾਨੂੰ ਲਾਉਣੇ ਪੈਣੇ ਆ। ਫਿਰ ਦੇਖਣਾ ਸੀ ਕਿ ਕੁੱਲ ਆਮਦਨ ਦੇ ਵਿੱਚੋਂ ਕੁੱਲ ਖਰਚੇ ਕੱਢ ਕੇ ਕਿ ਸਾਨੂੰ ਨਿਰੋਲ ਮੁਨਾਫਾ ਕਿੰਨਾ ਆਇਆ। ਇਸ ਤਰ੍ਹਾਂ ਅਸੀਂ ਆਰਥਿਕ ਅਧਿਐਨ ਜੋ ਹੈ ਆਪਣੇ ਪਸ਼ੂ ਪਾਲਣ ਕਿੱਤੇ ਦਾ ਕਰ ਸਕਦੇ ਹਾਂ। ਅੱਗੇ ਅਸੀਂ ਕਿਸਾਨ ਵੀਰੋ ਗੱਲ ਕਰਦੇ ਹਾਂ ਕਿ ਜਿਹੜੇ ਖਰਚੇ ਹੈਗੇ ਆ ਇਹਨਾਂ ਦਾ ਲਿਖਤੀ ਹਿਸਾਬ ਕਿਤਾਬ ਕਿਵੇਂ ਰੱਖਣਾ ਜ਼ਰੂਰੀ ਹੈ। ਸੋ ਕਿਸਾਨ ਵੀਰੋ, ਸਾਨੂੰ ਹਰ ਇੱਕ ਕਿੱਤੇ ਨੂੰ ਇੱਕ ਬਿਜ਼ਨਸ ਦੇ ਤੌਰ ਤੇ ਲੈਣਾ ਚਾਹੀਦਾ। ਜਿਹੜਾ ਸਾਡਾ ਪਸ਼ੂ ਪਾਲਣ ਦਾ ਕਿੱਤਾ ਹੈਗਾ ਇਸ ਨੂੰ ਵੀ ਸਾਨੂੰ ਇੱਕ ਬਿਜ਼ਨਸ ਦੇ ਤੌਰ ਤੇ ਲੈਣਾ ਚਾਹੀਦਾ। ਅਸੀਂ ਕਰਦੇ ਕੀ ਹਾਂ, ਇਸ ਨੂੰ ਇੱਕ ਵੇ ਆਫ ਲਾਈਫ ਦੇ ਤੌਰ ਤੇ ਲੈਂਦੇ ਹਾਂ ਕਿਉਂਕਿ ਸਾਡੇ ਕੋਲ ਫਸਲਾਂ ਵੀ ਹੈਗੀਆਂ, ਪਸ਼ੂ ਪਾਲਣ ਦਾ ਕਿੱਤਾ ਵੀ ਹੈਗਾ। ਅਸੀਂ ਕਦੇ ਅਲੱਗ ਅਲੱਗ ਹਿਸਾਬ ਕੀਤੇ ਨਹੀਂ ਕਿ ਫਸਲਾਂ ਤੋਂ ਕਿੰਨੀ ਆਮਦਨ ਆਈ ਹੈ, ਪਸ਼ੂ ਪਾਲਣ ਤੋਂ ਕਿੰਨੀ ਆਈ ਹੈ, ਜੋ ਸਾਡੇ ਫਾਰਮ ਤੇ ਦੁੱਧ ਪੈਦਾ ਹੋਇਆ ਅਸੀਂ ਆਪਣੇ ਘਰ ਵੀ ਵਰਤ ਲਿਆ ਉਹਦਾ ਵੀ ਹਿਸਾਬ ਨਹੀਂ ਲਗਾਇਆ ਕਿ ਕਿੰਨੀ ਆਮਦਨ ਸੀ ਉਹਦੀ, ਕਿੰਨਾ ਖਰਚਾ।

ਸਮੱਸਿਆ ਦਾ। ਤੋ ਇਸ ਕਰਕੇ ਸਾਨੂੰ ਇੱਕ ਬਿਜ਼ਨਸ ਦੇ ਤੌਰ ਤੇ ਮੰਨਣਾ ਚਾਹੀਦਾ, ਲਿਖਤੀ ਹਿਸਾਬ ਕਿਤਾਬ ਰੱਖਣਾ ਚਾਹੀਦਾ। ਸੋ ਲਿਖਤੀ ਹਿਸਾਬ ਕਿਤਾਬ ਰੱਖਣ ਦੇ ਨਾਲ ਸਭ ਤੋਂ ਪਹਿਲੇ ਸਾਨੂੰ ਫਾਇਦਾ ਹੈਗਾ ਮੌਜੂਦਾ ਆਮਦਨ ਦਾ ਪਤਾ ਲਗਾਉਣ ਵਿਚ। ਜੇਕਰ ਕਿਸਾਨ ਵੀਰੋ ਮੈਂ ਤੁਹਾਨੂੰ ਪੁੱਛਾਂ ਕਿ ਪਸ਼ੂ ਪਾਲਣ ਕਿੱਤੇ ਤੋਂ ਤੁਹਾਨੂੰ ਕਿੰਨੀ ਆਮਦਨ ਹੋ ਰਹੀ ਹੈ ਮੌਜੂਦਾ ਸਮੇਂ ਦੇ ਵਿਚ, ਉਹ ਤੁਸੀਂ ਤਾਂ ਹੀ ਦੱਸ ਸਕਦੇ ਹੋ ਜੇਕਰ ਤੁਹਾਡੇ ਕੋਲ ਲਿਖਤੀ ਹਿਸਾਬ ਕਿਤਾਬ ਹੈਗਾ। ਤੁਸੀਂ ਲਿਖਤੀ ਹਿਸਾਬ ਕਿਤਾਬ ਰੱਖਦੇ ਹੋ, ਉਹਦਾ ਲਗਾਤਾਰ ਵਿਸ਼ਲੇਸ਼ਣ ਕਰਦੇ ਹੋ, ਫਿਰ ਹੀ ਤੁਸੀਂ ਦੱਸ ਸਕੋਗੇ ਕਿ ਮੈਨੂੰ ਮੌਜੂਦਾ ਸਮੇਂ ਦੇ ਵਿਚ ਕਿੰਨਾ ਮੁਨਾਫਾ ਹੋ ਰਿਹਾ। ਫਿਰ ਅਸੀਂ ਉਸ ਤੋਂ ਅੱਗੇ ਚੱਲਾਂਗੇ ਉਸ ਮੁਨਾਫੇ ਨੂੰ ਵਧਾਉਣ ਬਾਰੇ, ਉਸ ਆਮਦਨ ਨੂੰ ਵਧਾਉਣ ਬਾਰੇ। ਉਹ ਅਸੀਂ ਤਾਂ ਹੀ ਸੋਚ ਸਕਾਂਗੇ ਜੇਕਰ ਸਾਨੂੰ ਆਪਣਾ ਮੌਜੂਦਾ ਆਮਦਨ ਅਤੇ ਮੌਜੂਦਾ ਮੁਨਾਫੇ ਦਾ ਪਤਾ ਹੋਵੇਗਾ। ਫਿਰ ਅਸੀਂ ਸੋਚਾਂਗੇ ਕਿ ਇਹ ਘੱਟ ਹੈ ਜਾਂ ਵੱਧ ਹੈ, ਜੇ ਘੱਟ ਹੈ ਉਸ ਨੂੰ ਕਿਵੇਂ ਵਧਾਉਣਾ। ਤੇ ਉਸ ਤੋਂ ਬਾਅਦ ਲਿਖਤੀ ਹਿਸਾਬ ਕਿਤਾਬ ਦਾ ਮੈਂ ਤੁਹਾਨੂੰ ਇੱਕ ਹੋਰ ਫਾਇਦਾ ਦੱਸਦਾ, ਵਧੀਆ ਫਾਰਮ ਪ੍ਰਬੰਧ ਕਰਨ ਵਿਚ ਸਹਾਈ ਹੁੰਦਾ ਜੀ। ਜੇਕਰ ਕਿਸਾਨ ਵੀਰੋ ਅਸੀਂ ਲਿਖਤੀ ਹਿਸਾਬ ਕਿਤਾਬ ਰੱਖਣਾ ਸ਼ੁਰੂ ਕੀਤਾ, ਅਸੀਂ ਇੱਕ ਵਧੀਆ ਫਾਰਮ ਪ੍ਰਬੰਧਕ ਬਣ ਜਾਵਾਂਗੇ, ਸਾਡਾ ਫਾਰਮ ਦਾ ਪ੍ਰਬੰਧ ਵਧੀਆ ਹੋਏਗਾ। ਜਿਵੇਂ ਕਿ ਅਸੀਂ ਸੋਚਾਂਗੇ ਕਿ ਪਿਛਲੇ ਸਮੇਂ ਵਿਚ ਸਾਡੇ ਕੋਲ ਕਿਹੜੀਆਂ ਕਿਹੜੀਆਂ ਗਲਤੀਆਂ ਹੋਈਆਂ ਨੇ, ਉਹ ਗਲਤੀਆਂ ਕਰਕੇ ਸਾਡੇ ਕਿਹੜੇ ਕਿਹੜੇ ਨੁਕਸਾਨ ਹੋਏ ਨੇ। ਸੋ ਉਹਨਾਂ ਗਲਤੀਆਂ ਦਾ ਅਸੀਂ ਹੱਲ ਲੱਭਣਾ ਤਾਂ ਜੋ ਭਵਿੱਖ ਵਿਚ ਉਹ ਗਲਤੀਆਂ ਅਸੀਂ ਨਾ ਕਰ ਸਕੀਏ, ਤੇ ਸਾਡਾ ਜਿਹੜਾ ਹੈਗਾ ਵਾਧੂ ਦਾ ਖਰਚਾ ਜਾਂ ਕੋਈ ਨੁਕਸਾਨ ਜਿਹੜਾ ਪਿਛਲੇ ਸਮੇਂ ਵਿਚ ਹੋਇਆ ਉਹ ਦੁਬਾਰਾ ਨਾ ਹੋਵੇ। ਤੇ ਇੱਕ ਹੋਰ ਫਾਇਦਾ ਹੈ ਜੀ ਲਿਖਤੀ ਹਿਸਾਬ ਕਿਤਾਬ ਰੱਖਣ ਦਾ, ਕਰਜ਼ੇ ਲੈਣ ਵਿਚ ਸਹਾਈ, ਮਤਲਬ ਕਿ ਲੋੜ ਮੁਤਾਬਕ ਕਰਜ਼ੇ ਲੈਣ ਵਿਚ ਸਹਾਈ। ਮੰਨ ਲਓ ਸਾਡੇ ਕੋਲ ਅੱਜ 10 ਮੱਝਾਂ ਦਾ ਫਾਰਮ ਹੈ ਤੇ ਅਸੀਂ ਸੋਚਦੇ ਹਾਂ ਕਿ ਆਉਣ ਵਾਲੇ 5 ਸਾਲਾਂ ਦੇ ਵਿਚ ਮੈਂ ਇਸ ਨੂੰ 20 ਜਾਂ 25 ਮੱਝਾਂ ਤੱਕ ਲੈ ਕੇ ਜਾਣਾ। ਤੇ ਅਸੀਂ ਐਡਵਾਂਸ ਦੇ ਵਿਚ ਪਲੈਨਿੰਗ ਕਰ ਸਕਦੇ ਹਾਂ ਕਿ ਆਉਣ ਵਾਲੇ 5 ਸਾਲਾਂ ਦੇ ਵਿਚ ਮੇਰੇ ਕੋਲ ਕਿੰਨਾ ਮੁਨਾਫਾ ਬਚੇਗਾ ਤੇ ਮੈਨੂੰ ਹੋਰ ਕਿੰਨੇ ਪੈਸੇ ਦੀ ਲੋੜ ਹੈਗੀ ਹੈ, ਉਹ ਵਾਧੂ ਦਾ ਪੈਸਾ ਮੈਂ ਕਿਹੜੇ ਬੈਂਕ ਤੋਂ ਕਿਹੜੀ ਗਵਰਨਮੈਂਟ ਸਕੀਮ ਦੇ ਵਿਚ ਕਿਸ ਰੇਟ ਤੇ ਲੈਣਾ ਤਾਂ ਜੋ ਆਪਾਂ ਲੋੜ ਤੋਂ ਵੱਧ ਅਤੇ ਮਹਿੰਗਾ ਕਰਜ਼ਾ ਨਾ ਲੈ ਸਕੀਏ। ਜੇਕਰ ਅਸੀਂ ਲਿਖਤੀ ਹਿਸਾਬ ਕਿਤਾਬ ਨਾ ਰੱਖਿਆ ਹੋਏਗਾ ਫਿਰ ਉਸਦਾ ਬੁਰਾ ਨਤੀਜਾ ਇਹ ਹੋਏਗਾ ਕਿ ਸਾਨੂੰ ਲੋੜ ਤੋਂ ਵੱਧ ਕਰਜ਼ਾ ਕਈ ਵਾਰ ਅਸੀਂ ਲੈ ਲੈਂਦੇ ਹਾਂ ਤੇ ਮਹਿੰਗਾ ਕਰਜ਼ਾ ਲੈ ਲੈਂਦੇ ਹਾਂ, ਫਿਰ ਉਸਨੂੰ ਅਸੀਂ ਅਨਪ੍ਰੋਡਕਟਿਵ ਵਰਤੋਂ ਲਈ ਵਰਤ ਲੈਂਦੇ ਹਾਂ। ਜਿਸ ਕੰਮ ਨੇ ਲਿਆ ਸੀ ਉਹਦੇ ਉੱਤੇ ਪੂਰੀ ਤਰ੍ਹਾਂ ਨਹੀਂ ਲਾਉਂਦੇ ਹਾਂ, ਹੋਰ ਕੰਮ ਤੇ ਲਾ ਦਿੰਦੇ ਹਾਂ, ਉੱਥੋਂ ਆਮਦਨ ਤਾਂ ਫਿਰ ਆਉਣੀ ਨਹੀਂ ਹੈਗੀ, ਫਿਰ ਲੰਬੇ ਸਮੇਂ ਵਿਚ ਉਸਦੇ ਸਾਨੂੰ ਬੁਰੇ ਨਤੀਜੇ ਝੱਲਣੇ ਪੈਂਦੇ ਨੇ। ਸੋ ਕਿਸਾਨ ਵੀਰੋ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਪਸ਼ੂ ਪਾਲਣ ਕਿੱਤਿਆਂ ਵਿਚ ਖਰਚਿਆਂ ਨੂੰ ਘਟਾਇਆ ਕਿਵੇਂ ਜਾ ਸਕਦਾ ਹੈ, ਕਿਉਂਕਿ ਮੁਨਾਫਾ ਵਧਾਉਣ ਦੇ ਦੋ ਹੀ ਤਰੀਕੇ ਮੈਂ ਦੱਸੇ ਆ, ਇੱਕ ਤਾਂ ਹੈਗਾ ਖਰਚੇ ਘਟਾ ਲਓ, ਦੂਜਾ ਹੈਗਾ ਜੀ ਆਮਦਨ ਵਧਾ ਲਓ। ਆਮਦਨ ਵਧਾਉਣ ਲਈ ਮੈਂ ਤੁਹਾਨੂੰ ਕਿਹਾ ਵਧੀਆ ਮੰਡੀਕਰਨ ਕਰੋ, ਤੇ ਖਰਚੇ ਘਟਾਉਣ ਦੇ ਤਰੀਕੇ ਹੈਗੇ ਆ ਕਿ ਸਾਨੂੰ ਵਧੀਆ ਫਾਰਮ ਪ੍ਰਬੰਧ ਕਰਨਾ ਚਾਹੀਦਾ, ਪੂਰੀ ਤਰ੍ਹਾਂ ਵਧੀਆ ਢੰਗ ਨਾਲ ਫਾਰਮ ਨੂੰ ਮੈਨੇਜ ਕਰੀਏ, ਉਹਦਾ ਪ੍ਰਬੰਧ ਕਰੀਏ। ਤੇ ਸਭ ਤੋਂ ਪਹਿਲੇ ਜੋ ਮੁੱਖ ਸਾਡਾ ਖਰਚਾ ਹੈਗਾ ਉਹ ਹੈਗਾ ਚਾਰੇ ਦਾ ਖਰਚਾ, ਹਰੇ ਚਾਰੇ ਦਾ, ਸੁੱਕੇ ਚਾਰੇ ਦਾ ਖਰਚਾ, ਤੇ ਇਸ ਨੂੰ ਕਾਬੂ ਕਰਨਾ ਬਹੁਤ ਜ਼ਰੂਰੀ ਹੈ। ਇਸ ਨੂੰ ਕਾਬੂ ਕਰਨ ਦੇ ਲਈ ਹਰੇ ਚਾਰੇ ਦਾ ਅਸੀਂ ਅਚਾਰ ਬਣਾ ਸਕਦੇ ਜਿਹਨੂੰ ਆਪਾਂ ਸਾਇਲੇਜ ਕਹਿੰਦੇ ਹਾਂ, ਕਿਉਂਕਿ ਕਈ ਵਾਰ ਹਰੇ ਚਾਰੇ ਦੀ ਮੌਸਮੀ ਘਾਟ ਹੋ ਜਾਂਦੀ ਹੈ, ਉਸ ਵੇਲੇ ਹਰਾ ਚਾਰਾ ਸਾਨੂੰ ਮਹਿੰਗਾ ਲੈਣਾ ਪੈ ਜਾਂਦਾ, ਤੇ ਸਾਨੂੰ ਫਿਰ ਇਸ ਚੀਜ਼ ਤੋਂ ਬਚਣ ਲਈ ਜਦੋਂ ਹਰਾ ਚਾਰਾ ਵਾਧੂ ਹੈ ਸਸਤੇ ਰੇਟ ਤੇ ਮਿਲ ਸਕਦਾ ਸਾਨੂੰ ਉਸ ਉਦੋਂ ਲੈ ਕੇ ਅਚਾਰ ਬਣਾ ਕੇ ਰੱਖ ਲਓ ਤਾਂ ਜੋ ਸਾਰਾ ਸਾਲ ਅਸੀਂ ਸੇਮ ਰੇਟ ਤੇ ਪਸ਼ੂਆਂ ਨੂੰ ਚਾਰਾ ਮੁਹੱਈਆ ਕਰਵਾ ਸਕੀਏ। ਇਸੇ ਤਰ੍ਹਾਂ ਹੀ ਤੋੜੀ ਦਾ ਖਰਚਾ ਹੈ, ਜਦੋਂ ਤੋੜੀ ਸਸਤੀ ਹੈਗੀ ਹੈ ਉਦੋਂ ਅਸੀਂ ਲੈ ਕੇ ਸਟੋਰ ਕਰ ਸਕਦੇ ਹਾਂ ਤਾਂ ਜੋ ਸਾਨੂੰ ਆਕਸੀਜਨ ਤੇ ਮਹਿੰਗੀ ਤੋੜੀ ਨਾ ਲੈਣੀ ਪਵੇ। ਫੀਡ ਦਾ ਖਰਚਾ ਵੀ ਕਾਫੀ ਲਗਾਤਾਰ ਵਧਦਾ ਜਾ ਰਿਹਾ ਹੈ, ਕਾਫੀ ਖਰਚਾ ਹੁੰਦਾ ਫੀਡ ਤੇ, ਇਸ ਕਰਕੇ ਫੀਡ ਦੇ ਖਰਚੇ ਨੂੰ ਕਾਬੂ ਕਰਨ ਲਈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੀ ਖੁਦ ਦੀ ਫੀਡ ਤਿਆਰ ਕਰੀਏ। ਯੂਨੀਵਰਸਿਟੀ ਵੱਲੋਂ ਟ੍ਰੇਨਿੰਗ ਲੈ ਸਕਦੇ ਹਾਂ ਅਸੀਂ ਫੀਡ ਕਿਵੇਂ ਤਿਆਰ ਕਰਨੀ ਹੈ, ਉਹ ਫੀਡ ਅਸੀਂ ਆਪਣੀ ਨਿਗਰਾਨੀ ਦੇ ਵਿਚ ਖੁਦ ਤਿਆਰ ਕਰਵਾਈਏ, ਸਾਨੂੰ ਪਤਾ ਹੋਏਗਾ ਉਹਦੇ ਵਿਚ ਕਿਹੜੇ ਕਿਹੜੇ ਇਨਗਰੀਡੀਐਂਟ ਆ ਰਹੇ ਨੇ, ਵਧੀਆ ਕੁਆਲਿਟੀ ਦੇ ਇਨਗਰੀਡੀਐਂਟ ਪਾਵਾਂਗੇ ਤੇ ਉਹ ਇੱਕ ਤੇ ਪਹਿਲੀ ਤੇ ਗੱਲ ਉਹਦੀ ਕੁਆਲਿਟੀ ਵਧੀਆ ਹੋਏਗੀ ਉਸ ਫੀਡ ਦੀ, ਨੰਬਰ 2 ਤੇ ਬਾਜ਼ਾਰ ਨਾਲੋਂ ਸਸਤੀ ਵੀ ਪਏਗੀ। ਤੇ ਇਸ ਤੋਂ ਅੱਗੇ ਲੇਬਰ ਦਾ ਖਰਚਾ, ਕਿਸਾਨ ਵੀਰੋ ਲੇਬਰ ਦਾ ਖਰਚਾ ਜਿਹੜਾ ਇਹ ਵੀ ਕੁੱਲ ਖਰਚਿਆਂ ਵਿਚ 20-25% ਹੁੰਦਾ। ਸੋ ਲੇਬਰ ਦੇ ਖਰਚੇ ਨੂੰ ਅਗਰ ਅਸੀਂ ਕਾਬੂ ਕਰ ਲਈਏ ਤਾਂ ਉਹ ਵੀ ਸਾਡਾ ਮੁਨਾਫਾ ਵਧਾਉਣ ਵਿਚ ਕਾਫੀ ਸਹਾਈ ਹੋਊਗਾ। ਤੇ ਲੇਬਰ ਦੇ ਖਰਚੇ ਨੂੰ ਕਾਬੂ ਕਰਨ ਦੇ ਵਿਚ ਸਭ ਤੋਂ ਪਹਿਲੇ ਤਾਂ ਅਗਰ ਸਾਡੇ ਫਾਰਮ ਦਾ ਸਾਈਜ਼ ਛੋਟਾ ਹੈ, ਮਤਲਬ ਸਾਡੇ ਕੋਲ 5-7 ਮੱਝਾਂ ਗਾਵਾਂ ਹੈਗੀਆਂ ਨੇ, ਸਾਨੂੰ ਲੇਬਰ ਰੱਖਣੀ ਨਹੀਂ ਚਾਹੀਦੀ, ਸਾਨੂੰ ਖੁਦ ਕੰਮ ਕਰਨਾ ਚਾਹੀਦਾ। ਉਸ ਤੋਂ ਬਾਅਦ ਅਗਰ ਸਾਡਾ ਫਾਰਮ ਦਾ ਸਾਈਜ਼ ਥੋੜਾ ਵੱਡਾ ਹੁੰਦਾ ਹੈ, ਮਤਲਬ 15-20 ਪਸ਼ੂ ਸਾਡੇ ਕੋਲ ਹੈਗੇ ਆ, ਫਿਰ ਤੁਸੀਂ ਇੱਕ ਕੰਮ ਰੱਖਣ ਬਾਰੇ ਸੋਚ ਸਕਦੇ ਹੋ, ਪਰ ਉਹਦੇ ਵਿਚ ਵੀ ਇਹ ਹੈ ਕਿ ਤੁਹਾਨੂੰ ਖੁਦ ਵੀ ਨਾਲ ਕੰਮ ਕਰਨਾ ਪੈਣਾ, ਕਿਉਂਕਿ ਉਹ ਕੰਮ ਆ ਤੁਹਾਡੀ

0: ਨਿਗਰਾਨੀ ਦੇ ਵਿੱਚ ਵਧੀਆ ਕੰਮ ਕਰੇਗਾ। ਜੇਕਰ ਤੁਸੀਂ ਖੁਦ ਸ਼ਹਿਰ ਚ ਬੈਠੇ ਹੋ, ਫਾਰਮ ਤੇ ਕੰਮ ਛੱਡਿਆ ਹੋਇਆ, ਫਿਰ ਵੀ ਤੁਹਾਡਾ ਸਹੀ ਕੰਮ ਨਹੀਂ ਕਰੂਗਾ। ਤੋ ਇਸ ਕਰਕੇ ਤੁਸੀਂ ਲੇਬਰ ਦੇ ਖਰਚਿਆਂ ਨੂੰ ਕਾਬੂ ਕਰਨ ਦਾ ਪੂਰਾ ਧਿਆਨ ਦੇਣਾ। ਤੇ ਹੋਰ ਨੁਕਤਾ ਇਹਦੇ ਚ ਮੈਂ ਤੁਹਾਨੂੰ ਦੱਸਦਾ, ਵੇਸਟੇਜ ਨੂੰ ਘਟਾਉਣਾ। ਕਿਸੇ ਵੀ ਤਰ੍ਹਾਂ ਦੀ ਕਿਸਾਨ ਵੀਰੋ ਵੇਸਟੇਜ ਹੈਗੀ ਹੈ, ਭਾਵੇਂ ਚਾਰੇ ਦੀ ਵੇਸਟੇਜ ਹੈ। ਕਈ ਵਾਰ ਅਸੀਂ ਚਾਰਾ ਪਾ ਦਿੰਦੇ ਹਾਂ, ਲੋੜ ਤੋਂ ਵੱਧ ਚਾਰਾ ਪਾ ਦਿੰਦੇ ਪਸ਼ੂਆਂ ਨੂੰ, ਬਾਕੀ ਦਾ ਵੇਸਟ ਹੋ ਜਾਂਦਾ। ਤੁਹਾਡੀ ਦੀ ਵੇਸਟੇਜ, ਫਿਰ ਬਿਜਲੀ ਦੀ ਵੇਸਟੇਜ, ਕਈ ਵਾਰ ਬਿਨਾਂ ਲੋੜ ਤੋਂ ਪੱਖੇ ਚੱਲਦੇ ਰਹਿੰਦੇ ਆ, ਬਿਨਾਂ ਲੋੜ ਤੋਂ ਪਾਣੀ ਵਗਦਾ ਰਹਿੰਦਾ। ਸੋ ਇਹਨਾਂ ਚੀਜ਼ਾਂ ਦੀ ਸਾਨੂੰ ਕਿਸੇ ਵੀ ਕਿਸਮ ਦੀ ਜਿਹੜੀ ਵੇਸਟੇਜ ਹੈਗੀ ਹੈ, ਉਸ ਨੂੰ ਜੇਕਰ ਘਟਾਈਏ, ਸਾਡੇ ਖਰਚੇ ਆਪਣੇ ਆਪ ਘਟ ਜਾਣਗੇ। ਤੇ ਇਸ ਤੋਂ ਅੱਗੇ ਜੇ ਕਿਸਾਨ ਵੀਰੋ ਅਸੀਂ ਮੁਨਾਫਾ ਵਧਾਉਣ ਦਾ ਥੋੜੀ ਜਿਹੀ ਹੋਰ ਮੈਂ ਨੁਕਤੇ ਤੁਹਾਨੂੰ ਦੱਸਦਾ। ਇੱਕ ਤਾਂ ਖਰਚੇ ਘਟਾਉਣ ਦੇ ਨੁਕਤੇ ਦੱਸ ਦਿੱਤੇ ਮੈਂ ਤੁਹਾਨੂੰ, ਇਹਦਾ ਮੁਨਾਫਾ ਵਧੇਗਾ। ਕੁਛ ਹੋਰ ਮੈਂ ਨੁਕਤੇ ਦੱਸਦਾ ਕਿ ਮੁਨਾਫਾ ਕਿਵੇਂ ਵਧਾਉਣਾ ਹੈ। ਸਭ ਤੋਂ ਪਹਿਲੇ ਤਾਂ ਟ੍ਰੇਨਿੰਗ ਲੈਣੀ ਚਾਹੀਦੀ ਹੈ ਜੀ। ਅਸੀਂ ਪਸ਼ੂ ਪਾਲਣ ਦਾ ਕਿੱਤਾ ਕਿਸਾਨ ਵੀਰੋ ਕੀਤਾ ਹੋਇਆ, ਤੇ ਟ੍ਰੇਨਿੰਗ ਬਹੁਤ ਜ਼ਰੂਰੀ ਹੈ। ਇਹ ਟ੍ਰੇਨਿੰਗ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਵੱਲੋਂ ਵੀ ਕਰਾਈ ਜਾਂਦੀ ਹੈ, ਡੇਅਰੀ ਵਿਕਾਸ ਮਹਿਕਮਾ ਜੋ ਪੰਜਾਬ ਸਰਕਾਰ ਦਾ ਉਸ ਵੱਲੋਂ ਵੀ ਕਰਾਈ ਜਾਂਦੀ ਹੈ। ਸੋ ਇਹ ਟ੍ਰੇਨਿੰਗ ਦੇ ਵਿੱਚ ਪੂਰੀ ਵਿਗਿਆਨਿਕ ਜਾਣਕਾਰੀ ਤੁਹਾਨੂੰ ਦਿੱਤੀ ਜਾਂਦੀ ਹੈ ਕਿ ਪਸ਼ੂਆਂ ਦਾ ਰੱਖ ਰਖਾਵ, ਉਹਨਾਂ ਦਾ ਹੋਰ ਟੀਕਾਕਰਨ, ਹੋਰ ਉਹਨਾਂ ਦਾ ਖਾਣ ਪੀਣ ਦਾ ਪ੍ਰਬੰਧ ਕਿਵੇਂ ਕਰਨਾ ਵਿਗਿਆਨਿਕ ਢੰਗ ਦੇ ਨਾਲ। ਸੋ ਇਹ ਤੁਸੀਂ ਟ੍ਰੇਨਿੰਗ ਜਿਹੜੀ ਹੈਗੀ ਆ ਜ਼ਰੂਰ ਲਗਾਉਣੀ ਆ। ਸੋ ਇੱਕ ਵਾਰ ਲਗਾ ਕੇ ਟ੍ਰੇਨਿੰਗ ਨਾਲ ਕੰਮ ਨਹੀਂ ਚੱਲ ਜਾਣਾ, ਇਹ ਟ੍ਰੇਨਿੰਗ ਤੁਹਾਨੂੰ ਵਾਰ ਵਾਰ ਲਗਾਉਣੀ ਪੈਣੀ ਹੈ, ਤਾਂ ਕਿ ਤੁਹਾਡਾ ਨੌਲੇਜ ਜਿਹੜਾ ਹੈਗਾ ਅਪਡੇਟ ਹੁੰਦਾ ਰਹੇ। ਤੇ ਉਸ ਤੋਂ ਬਾਅਦ ਫਾਰਮ ਦਾ ਸਾਈਜ਼। ਸੋ ਕਿਸਾਨ ਵੀਰੋ, ਫਾਰਮ ਦਾ ਸਾਈਜ਼ ਬਹੁਤ ਮੈਟਰ ਕਰਦਾ। ਤੇ ਜਿਵੇਂ ਸ਼ੁਰੂ ਚ ਮੈਂ ਗੱਲ ਕੀਤੀ ਸੀ, ਉਤਪਾਦਨ ਦਾ ਪੱਧਰ ਵਧਾਉਣ ਦੇ ਨਾਲ ਪ੍ਰਤੀ ਇਕਾਈ ਖਰਚੇ ਘਟਦੇ ਆ। ਸੋ ਜਿਵੇਂ ਜਿਵੇਂ ਸਾਡਾ ਫਾਰਮ ਦਾ ਸਾਈਜ਼ ਵਧੂਗਾ, ਸਾਡਾ ਉਤਪਾਦਨ ਆਪਣਾ ਵਧੂਗਾ, ਤੇ ਪ੍ਰਤੀ ਇਕਾਈ ਖਰਚੇ ਜਿਹੜੇ ਸਾਡੇ ਘਟਦੇ ਜਾਣੇ ਆ। ਇਸ ਕਰਕੇ ਕੋਸ਼ਿਸ਼ ਕਰੋ ਫਾਰਮ ਦਾ ਸਾਈਜ਼ ਜਿੰਨਾ ਵਧਾ ਸਕਦੇ ਹੋ, ਜਿੰਨੇ ਐਕਸਟੈਂਟ ਤੱਕ ਪੋਸੀਬਲ ਹੈਗਾ, ਉਸ ਨੂੰ ਆਪਾਂ ਵਧਾਈਏ ਤੇ ਆਪਣੇ ਖਰਚੇ ਘਟਾਈਏ। ਤੇ ਇਸ ਤੋਂ ਬਾਅਦ ਕਿਸਾਨ ਵੀਰੋ, ਪਸ਼ੂਆਂ ਦੀ ਸਿਹਤ ਦਾ ਖਿਆਲ। ਅਗਰ ਅਸੀਂ ਪਸ਼ੂਆਂ ਦੀ ਸਿਹਤ ਦਾ ਖਿਆਲ ਨਾ ਰੱਖਾਂਗੇ, ਜੋ ਤੁਸੀਂ ਟ੍ਰੇਨਿੰਗ ਵਿੱਚ ਸਿੱਖ ਜਾਂਦੇ ਹੋ ਸਾਡੇ ਕੋਲੋਂ, ਉਹਦੇ ਮੁਤਾਬਕ ਪੂਰਾ ਉਹਨਾਂ ਦਾ ਟੀਕਾਕਰਨ, ਹੋਰ ਰੱਖ ਰਖਾਵ, ਖਾਣ ਪੀਣ ਦਾ ਧਿਆਨ ਰੱਖੋਗੇ ਤਾਂ ਸਿਹਤ ਵਧੀਆ ਰਹੇਗੀ। ਅਗਰ ਕੋਈ ਅਣਗਹਿਲੀ ਰਹਿ ਗਈ ਤਾਂ ਪਸ਼ੂਆਂ ਦੀ ਸਿਹਤ ਵਿਗੜੀ ਹੈ, ਤਾਂ ਉਹਦੇ ਨਾਲ ਸਾਨੂੰ ਸਿੱਧੇ ਅਤੇ ਅਸਿੱਧੇ ਦੋਨੋਂ ਤਰ੍ਹਾਂ ਦੇ ਜਿਹੜੇ ਹੈਗੇ ਆ ਘਾਟੇ ਚਲਾਉਣੇ ਪੈਂਦੇ ਨੇ। ਸਿੱਧੇ ਘਾਟੇ ਦਾ ਕਿਸਾਨ ਵੀਰੋ ਹੋ ਗਏ ਨੇ ਕਿ ਪਸ਼ੂ ਨੂੰ ਦੁੱਧ ਦੇਣਾ ਘਟਾਤਾ, ਦਵਾਈਆਂ ਦਾ ਖਰਚਾ ਹੋ ਗਿਆ, ਡਾਕਟਰੀ ਦਾ ਖਰਚਾ ਹੋ ਗਿਆ। ਤੇ ਅਸਿੱਧੇ ਪ੍ਰਭਾਵ ਵੀ ਕਈ ਤਰ੍ਹਾਂ ਦੇ ਪੈਂਦੇ ਨੇ, ਜਿਵੇਂ ਕਿ ਮੰਨ ਲਓ ਇੱਕ ਸੂਏ ਤੋਂ ਦੂਏ ਸੂਏ ਦੇ ਵਿਚਕਾਰਲਾ ਜਿਹੜਾ ਫੈਸਲਾ ਹੈਗਾ, ਮੰਨ ਲਓ ਉਹ 15 ਮਹੀਨੇ ਹੈ। ਤੇ ਜੇਕਰ ਪਸ਼ੂ ਬਿਮਾਰ ਹੋ ਜਾਂਦਾ ਤਾਂ ਉਹੀ ਜਿਹੜਾ ਇੱਕ ਇੰਟਰਕਾਬਿੰਗ ਇੰਟਰਵਲ ਦਾ ਗੈਪ ਹੈਗਾ, 15 ਤੋਂ ਅਗਰ 16 ਮਹੀਨੇ ਹੋ ਗਿਆ ਤਾਂ ਉਹ 1 ਮਹੀਨੇ ਦਾ ਸਾਡੇ ਤੇ ਫਾਲਤੂ ਦਾ ਖਰਚਾ ਪੈ ਗਿਆ। ਸੋ ਇਸ ਕਰਕੇ ਕਿਸਾਨ ਵੀਰੋ, ਪਸ਼ੂਆਂ ਦੀ ਸਿਹਤ ਦਾ ਪੂਰਾ ਧਿਆਨ ਰੱਖਣਾ, ਤੇ ਸਾਇੰਟਿਫਿਕ ਵੇ ਦੇ ਨਾਲ ਮਾਹਰਾਂ ਦੇ ਨਾਲ ਤੁਸੀਂ ਕੰਟੈਕਟ ਰੱਖੋ ਕਿ ਕਿਵੇਂ ਪਸ਼ੂਆਂ ਦੀ ਸਿਹਤ ਦਾ ਵਧੀਆ ਧਿਆਨ ਰੱਖਾਂਗੇ। ਤੇ ਲਾਸਟ ਦੇ ਵਿੱਚ ਮੈਂ ਇੱਕ ਹੋਰ ਨੁਕਤਾ ਤੁਹਾਨੂੰ ਦੱਸਦਾ ਮੁਨਾਫਾ ਵਧਾਉਣ ਦੇ ਲਈ, ਵੈਲਿਊ ਐਡੀਸ਼ਨ, ਮਤਲਬ ਕਿ ਦੁੱਧ ਤੋਂ ਕੀਮਤੀ ਦੁੱਧ ਉਤਪਾਦ ਬਣਾ ਕੇ ਵੇਚਣਾ। ਇੱਕ ਤਾਂ ਸਾਡੇ ਕੋਲ ਆਪਸ਼ਨ ਹੈਗੀ ਹੈ ਕਿ ਅਸੀਂ ਤਰਲ ਦੁੱਧ ਵੇਚਤਾ, ਮਤਲਬ ਸਾਡਾ 50 ਰੁਪਏ ਨੂੰ ਦੁੱਧ ਵਿਕ ਗਿਆ ਕਿਲੋ। ਦੂਜੀ ਆਪਸ਼ਨ ਸਾਡੇ ਕੋਲ ਹੈਗੀ ਹੈ ਕਿ ਉਸੇ ਦੁੱਧ ਤੋਂ ਅਸੀਂ ਕੋਈ ਕੀਮਤੀ ਦੁੱਧ ਉਤਪਾਦ ਬਣਾ ਲਿਆ, ਪਨੀਰ ਬਣਾ ਲਿਆ, ਜਾਂ ਮਿਲਕ ਕੇਕ ਬਣਾ ਲਿਆ, ਜਾਂ ਦਹੀਂ ਬਣਾ ਲਿਆ, ਜਾਂ ਲੱਸੀ ਬਣਾ ਲਈ। ਸੋ ਉਹ ਬਣਾ ਕੇ ਉਹਦੇ ਦੋ ਫਾਇਦੇ ਨੇ। ਪਹਿਲਾ ਹੈਗਾ ਸ਼ੈਲਫ ਲਾਈਫ ਵੱਧਦੀ ਹੈ, ਜਿਹੜਾ ਤਰਲ ਦੁੱਧ ਹੈ ਸਾਨੂੰ 1 ਦਿਨ ਚ ਵੇਚਣਾ ਪੈਣਾ, ਲੇਕਿਨ ਜਿਹੜਾ ਅਸੀਂ ਉਤਪਾਦ ਬਣਾ ਲਿਆ ਉਸ ਨੂੰ ਅਸੀਂ 6-7 ਦਿਨ ਸਾਡੇ ਕੋਲ ਘੱਟੋ ਘੱਟ ਰਹਿ ਸਕਦਾ, ਖਰਾਬ ਨਹੀਂ ਹੋਏਗਾ। ਨੰਬਰ 2 ਤੇ ਮੁਨਾਫਾ ਵੀ ਵੱਧਦਾ, ਘੱਟੋ ਘੱਟ 30-35% ਮੁਨਾਫਾ ਜਿਹੜਾ ਹੈਗਾ ਸਾਡਾ ਵੱਧ ਜਾਂਦਾ। ਮੰਨ ਲਓ ਸਾਡੇ ਕੋਲ 100 ਰੁਪਏ ਦਾ ਤਰਲ ਦੁੱਧ ਹੈ, ਉਹਦੇ ਤੋਂ ਕੋਈ ਉਤਪਾਦ ਬਣਾ ਕੇ ਵੇਚੋਗੇ, ਉਹ ਘੱਟੋ ਘੱਟ 130-135 ਰੁਪਏ ਹੋ ਜਾਏਗਾ ਤੁਹਾਡਾ ਮੁਨਾਫਾ, ਉਹ 200 ਰੁਪਏ ਤੱਕ ਵੀ ਹੋ ਸਕਦਾ। ਇਸ ਕਰਕੇ ਤੁਸੀਂ ਕੋਸ਼ਿਸ਼ ਕਰੋ ਦੁੱਧ ਤੋਂ ਕੀਮਤੀ ਦੁੱਧ ਉਤਪਾਦ ਬਣਾ ਕੇ ਵੇਚੋ। ਸੋ ਇਹ ਜਿਹੜੀ ਉਤਪਾਦ ਬਣਾਉਣ ਦੀ ਟ੍ਰੇਨਿੰਗ ਹੈਗੀ ਹੈ, ਇਹ ਵੀ ਸਾਡੀ ਯੂਨੀਵਰਸਿਟੀ ਦਾ ਕਾਲਜ ਆਫ ਡੇਅਰੀ ਐਂਡ ਫੂਡ ਸਾਇੰਸ ਟੈਕਨੋਲੋਜੀ, ਉਹਦੇ ਵਿੱਚ 5 ਦਿਨਾਂ ਦੀ ਟ੍ਰੇਨਿੰਗ ਚੱਲਦੀ ਹੈ। ਸੋ ਇਹ ਸਾਰੇ ਉਤਪਾਦ ਬਣਾਉਣੇ ਅਸੀਂ ਤੁਹਾਨੂੰ ਸਿਖਾਉਂਦੇ ਹਾਂ। ਸੋ ਕਿਸਾਨ ਵੀਰੋ, ਅੰਤ ਦੇ ਵਿੱਚ ਮੈਂ ਇਹੀ ਤੁਹਾਨੂੰ ਸਲਾਹ ਦੇਣੀ ਚਾਹਾਂਗਾ ਕਿ ਤੁਸੀਂ ਵਿਗਿਆਨਿਕ ਢੰਗ ਨਾਲ ਪਸ਼ੂ ਪਾਲਣ ਦਾ ਕਿੱਤਾ ਜੋ ਹੈ ਅਪਣਾਓ, ਫਾਰਮ ਦਾ ਸਾਈਜ਼ ਵਧਾਓ, ਲਿਖਤੀ ਹਿਸਾਬ ਕਿਤਾਬ ਜ਼ਰੂਰ ਰੱਖੋ। ਲਿਖਤੀ ਹਿਸਾਬ ਕਿਤਾਬ ਤੋਂ ਬਿਨਾਂ ਗੱਲ ਨਹੀਂ ਬਣਨੀ। ਤੇ ਇੱਕ ਸਾਡੀ ਯੂਨੀਵਰਸਿਟੀ ਦਾ ਮਾਸਿਕ ਰਸਾਲਾ ਹੈ ਵਿਗਿਆਨਿਕ ਪਸ਼ੂ ਪਾਲਣ, ਸੋ ਇਹ ਹਰ ਮਹੀਨੇ ਪ੍ਰਕਾਸ਼ਿਤ ਹੁੰਦਾ ਹੈ। ਇਹਦੇ ਵਿੱਚ 10-12 ਤਰ੍ਹਾਂ ਦੇ ਵੱਖਰੇ ਵੱਖਰੇ ਜੋ ਸਾਡੀ ਯੂਨੀਵਰਸਿਟੀ ਦੇ ਸਾਇੰਸਦਾਨ ਨੇ ਆਪਣੇ ਲੇਖ ਛਾਪਦੇ ਨੇ। ਸੋ ਇਹਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ। ਸੋ ਇਹਦਾ 1 ਸਾਲ ਦੀ ਸਬਸਕ੍ਰਿਪਸ਼ਨ ਫੀਸ ਜਿਹੜੀ ਹੈਗੀ ਹੈ 350 ਰੁਪਈਆ, ਕੁਛ ਵੀ ਨਹੀਂ ਹੈਗੀ, ਇਹ ਤਾਂ ਨਾ ਮਾਤਰ ਜੀ ਰਸ਼ੀ ਹੈਗੀ ਹੈ, 29 ਰੁਪਏ 1 ਮਹੀਨੇ ਦਾ ਬਣਦਾ। एक साड़ी यूनिवर्सिटी की वैबसाइट है www.gadvasu.in GADVASU.IN। इस वैबसाइट ते जाके किसान पोर्टल दे विच किसानों नाल संबंधित काफी जानकारी तुसी ले सकते हो। ते एक साड़ी यूनिवर्सिटी का पशु पालक टैली एडवाइजरी केंद्र बनया है जिसे तुसी फोन ते भी सलाह मशवरा साडे साइंसदानों नाल कर सकते हो। सो इहदा मैं नंबर जिहड़ा हैगा टैली एडवाइजरी दा तुहाडे नाल सांझा कर दिंदा 62832-97919। दूसरा नंबर इहदा है 62832-58834। सो इन फोन नंबर ते तुसी सलाह मशवरा करन दे लई साडे साइंसदानों नाल सीधा राबता फोन ते कर सकते हो। सो किसान ब्यूरो मैं आस करदा कि जो नुक्ते तुहाडे नाल सांझे कीते ने तुसी इन्हां नूं अपनाओगे ते लिखती साफता जरूर रखोगे ते अपनी आमदन वधाउण दे लई लगातार उपराले करदे रहोगे। धन्यवाद।
1: लोक बोल बोल दे लाउंदे आ ला दिओ जी।

0: ਸ਼ਿੰਗਾਰਾ ਸਿੰਘ ਜੀ ਦੇਖੋ ਬਾਗਵਾਨੀ ਦਾ ਕਿੱਤਾ ਧੰਦਾ ਐਸਾ ਹੈ ਵੀ ਪੁੰਨ ਤੇ ਨਾਲੇ ਫਲੀਆਂ।
1: ਹਾਂ ਸਹੀ ਗੱਲ ਆ,
0: ਖੇਤੀ ਭਿੰਨਤਾ ਦੇ ਵਿਚ ਇਕ ਵੱਡੀ ਥਾਂ ਰੱਖਦਾ ਬਾਗਵਾਨੀ ਦਾ ਕਿੱਤਾ।
1: ਬਿਲਕੁਲ ਜੀ,
0: ਇਸੇ ਵਿਸ਼ੇ ਨੂੰ ਲੈ ਕੇ ਡਾਕਟਰ ਤਨਜੀਤ ਸਿੰਘ ਚਾਹਲ ਹੋਣਾ ਕੋਲ ਜਾਣਕਾਰੀ ਸਾਂਝੀ ਕੀਤੀ, ਆਪਾਂ ਸਾਂਝਾ ਕਰਦੇ।
1: ਬਿਲਕੁਲ ਜੀ,
2: ਸੋ ਅੱਜ ਜਦੋਂ ਅਸੀਂ ਗੱਲ ਕਰਾਂਗੇ ਕਿ ਫਿਰ ਖੇਤੀ ਵਿਭਿੰਨਤਾ ਨੂੰ ਆਪਾਂ ਅਮਲ ਚ ਲਿਆਉਣ ਵਾਸਤੇ ਬਾਗਵਾਨੀ ਦੀ ਕੀ ਮਹੱਤਤਾ ਹੈ ਉਹਦੇ ਬਾਰੇ ਜਦੋਂ ਅਸੀਂ ਗੱਲ ਕਰਾਂਗੇ ਤਾਂ ਇਹ ਬੜਾ ਹੀ ਜ਼ਰੂਰੀ ਹੋ ਜਾਂਦਾ ਕਿ ਬਾਗਵਾਨੀ ਸਭ ਤੋਂ ਅਹਿਮ ਜਾਂ ਫਿਰ ਤੁਸੀਂ ਕਹਿ ਸਕਦੇ ਕਿ ਬਹੁਤ ਹੀ ਅਹਿਮ ਇੱਕ ਰੋਲ ਅਦਾ ਕਰ ਸਕਦੀ ਆ ਇਹ ਉਹ ਕਿੱਤਾ ਹੈ ਕਿ ਜਿਹੜਾ ਖੇਤੀ ਵਿਭਿੰਨਤਾ ਨੂੰ ਆਪਣੇ ਤੁਸੀਂ ਕਹਿ ਲਓ ਕਿ ਮੁਕਾਮ ਤੱਕ ਲੈ ਕੇ ਜਾਣਾ ਇਹਦੇ ਤੋਂ ਬਗੈਰ ਜਿਹੜਾ ਉਹ ਪੋਸੀਬਲ ਨਹੀਂ ਹੈ ਜੀ, ਬਹੁਤ ਮੁਸ਼ਕਿਲ ਹੈ। ਖੇਤੀ ਵਿਭਿੰਨਤਾ ਦੀ ਸਾਨੂੰ ਲੋੜ ਕਿਉਂ ਪੈਂਦੀ ਹੈ? ਕਿਉਂਕਿ ਜਦੋਂ ਅਸੀਂ ਆਪਣੀਆਂ ਰਵਾਇਤੀ ਫਸਲਾਂ ਸਿਰਫ ਉਨ੍ਹਾਂ ਨੂੰ ਹੀ ਬੀਜਦੇ ਹਾਂ ਤਾਂ ਉਸ ਜਗ੍ਹਾ ਦੇ ਵਿਚ ਕਈ ਤਰੀਕੇ ਦੀਆਂ ਸਮੱਸਿਆਵਾਂ ਜਿਵੇਂ ਕਿ ਤੁਸੀਂ ਕਹਿ ਲਓ ਕਿ ਸਾਡੇ ਜ਼ਮੀਨ ਦੇ ਤੱਤ ਆ ਉਹ ਘਟਦੇ ਨੇ, ਬਾਇਓਡਾਇਵਰਸਿਟੀ ਦੀ ਪ੍ਰੋਬਲਮ ਆਉਂਦੀ ਹੈ, ਜਿਵੇਂ ਅਸੀਂ ਵੇਖੀਏ ਕਿ ਪਾਣੀ ਦੀ ਸਮੱਸਿਆ ਸਾਡੇ ਸਾਹਮਣੇ ਹੈ ਕਿ ਅਸੀਂ ਇੱਕ ਖਾਸ ਕਰਾਪ ਜਦੋਂ ਅਸੀਂ ਲਾਉਂਦੇ ਹਾਂ ਰੈਗੂਲਰਲੀ ਤਾਂ ਪਾਣੀ ਦੀ ਸਮੱਸਿਆ ਆਉਂਦੀ ਹੈ। ਫਿਰ ਇਕਨੋਮਿਕ ਪ੍ਰੋਬਲਮਸ ਆਉਂਦੀਆਂ ਨੇ ਕਿ ਆਪਾਂ ਇੱਕੋ ਹੀ ਜਿਹੜੀ ਤਰੀਕੇ ਦੀ ਜਦੋਂ ਫਸਲ ਲਾਉਂਦੇ ਹਾਂ, ਰੱਬ ਨਾ ਕਰੇ ਜੇ ਕਿਸੇ ਸਮੇਂ ਕੋਈ ਪ੍ਰੋਬਲਮ ਆ ਜਾਵੇ, ਜੇ ਉਸ ਖਿੱਤੇ ਦੇ ਵਿਚ ਜੇ ਉਹ ਸਾਰੀ ਫਸਲ ਤਬਾਹ ਹੁੰਦੀ ਹੈ ਤਾਂ ਇਕਨੋਮਿਕ ਕ੍ਰਾਈਸਿਸ ਵੀ ਆ ਜਾਂਦੇ ਆ। ਇਹਦੇ ਨਾਲ ਨਾਲ ਨਿਊਟ੍ਰੀਸ਼ਨਲ ਇਨਸਿਕਿਉਰਿਟੀ ਬਣਦੀ ਆ, ਜਿਉਂ ਆਪਾਂ ਖਣਿਜ ਪਦਾਰਥ ਆ ਵੱਖੋ ਵੱਖਰੇ ਸਾਡੇ ਜਿਹੜੇ ਇੱਕ ਸੰਤੁਲਿਤ ਖੁਰਾਕ ਵਾਸਤੇ ਸਾਨੂੰ ਵੱਖਰੀ ਵੱਖਰੀ ਜਿਹੜੀਆਂ ਫਸਲਾਂ ਨੇ ਉਨ੍ਹਾਂ ਦੀ ਲੋੜ ਪੈਂਦੀ ਹੈ। ਸੋ ਬਾਗਵਾਨੀ ਅਸੀਂ ਸਾਰੇ ਜਾਣਦੇ ਹਾਂ ਕਿ ਇੱਕ ਬਹੁਤ ਹੀ ਅਨਿੱਖੜਵਾ ਅੰਗ ਆ।
3: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਵੈਸ਼ਨਵੀ। प्रधानमंत्री नरेंद्र मोदी ने देश में भविष्य में परीक्षाओं में पेपर लीक रोकने के लिए सभी संबंधित पक्षों से मिलकर प्रयास करने का आह्वान किया है। आज संसद भवन में राष्ट्रीय जनतांत्रिक गठबंधन एनडीए संसदीय दल की साप्ताहिक रणनीतिक बैठक के बाद संसदीय कार्य मंत्री किरेन रिजिजू ने ये जानकारी दी। उन्होंने बताया कि श्री मोदी ने परीक्षा पेपर लीक में शामिल लोगों के खिलाफ सख्त कार्रवाई करने और देश के युवाओं के हितों की रक्षा करने के सरकार के संकल्प को दोहराया। संसद के दोनों सदनों की कार्यवाही नीट पेपर लीक मामले सहित कई मुद्दों पर विपक्ष के विरोध के बाद दिन भर के लिए स्थगित कर दी गई। लोकसभा अध्यक्ष ओम बिड़ला ने सुबह 11 बजे प्रश्नकाल शुरू करने की कोशिश की तो विपक्षी सदस्यों ने नीट पेपर लीक का मुद्दा उठाया। हंगामा जारी रहने पर पीठासीन अधिकारी ने लोकसभा की कार्यवाही कल सुबह 11 बजे तक के लिए स्थगित कर दी। उधर राज्यसभा में उपसभापति हरिवंश ने सदन के कामकाज को आगे बढ़ाने की कोशिश की लेकिन विपक्ष के सदस्यों ने विरोध जारी रखा। हंगामे के बीच राज्यसभा की कार्यवाही भी कल सुबह 11 बजे तक के लिए स्थगित कर दी गई। वैश्विक चुनौतियों और भू राजनीतिक उथल पुथल के बावजूद भारत का वस्त्र और परिधान निर्यात 2025-26 में 3,25,000 करोड़ रूपये से अधिक रहा, जिसमें 1.8% की वृद्धि दर्ज की गई। लोकसभा में एक प्रश्न के लिखित उत्तर में केंद्रीय वस्त्र मंत्री गिरिराज सिंह ने कहा कि सरकार ने वस्त्र और परिधान क्षेत्र की वैश्विक प्रतिस्पर्धात्मकता और निर्यात को मजबूत करने के लिए कई योजनाएं लागू की हैं। मध्य प्रदेश विधानसभा ने आज समान नागरिक संहिता यूसीसी विधेयक पारित कर दिया। अब ये विधेयक राज्यपाल की मंजूरी के लिए भेजा जाएगा। मंजूरी मिलते ही मध्य प्रदेश में यूसीसी लागू हो जाएगी। यूसीसी के प्रमुख प्रावधानों के अनुसार प्रदेश में एक से अधिक विवाह मान्य नहीं होगा, तलाक की प्रक्रिया कानूनी होगी, महिला और पुरुष को समान उत्तराधिकार का अधिकार मिलेगा। दिल्ली उच्च न्यायालय ने सामाजिक कार्यकर्ता सोनम वांगचुक को सफदरजंग अस्पताल से गुरुग्राम के मेदांता अस्पताल में तत्काल स्थानांतरित करने का आदेश दिया है। मुख्य न्यायाधीश डीके उपाध्याय और न्यायमूर्ति तेजस कारिया की पीठ ने वांगचुक की पत्नी गीतांजलि आंगमू द्वारा दायर याचिका

ਗੁਣ ਚੰਗਿਆਈਆਂ ਤਤ ਸਭ ਗੁਣ ਮੈਂ ਆਪ ਕੋ ਪਰ ਗੁਣ ਮੈਂ ਨਾ ਕੋਏ ਕਰਤਾ ਰਾਜੂ ਤੋਲੀਏ ਨਿਵੇਂ ਸੁਖੋ ਰਾਗੋਏ ਅਪਰਾਧੀ।

ਸਮਾਦੰ ਸਿਰ ਪੂਸ ਬਦਲ ਸਮਾਦੰ ਮੁੱਖ ਝੂੜ ਦੇ ਪੂਕਣ ਸਾਰੰ ਤ੍ਰੈਪਾਲ ਦੇ ਗਾਲ ਵਿਚਾਰੰ ਗਲ ਮਾਲਾ ਤਿਲਕ ਲਾਟੰ ਧੋਤੀ ਬਸਰ ਕਪਾਟ ਜੇ ਜਾਣਸ ਬ੍ਰਹਮ ਕਰਮ ਸਭੋ ਕਟ ਨਿਸ਼ਚੋ ਕਰਮ ਕਹੋ ਨਾਨਕ ਨੇ ਚੋਟਾਵੇ ਬਿਨ ਸਤਿਗੁਰ ਵਾ।

ਕੌੜੀ ਕੱਪੜੂ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਪੇ ਹੀ ਕੀਤਾ ਪਾਵਣਾ ਹੁਕਮ ਕੇ ਮਨ ਭਾਉਂਦੇ ਰਾਹ ਭੀੜਾ ਗਿਆ ਜਾਵਣਾ ਨੰਗਾ ਦੋ ਜਗ ਚਾਲਿਆ ਤਾਂ ਦੱਸਿਆ ਖਰਾ ਡਰਾਵਣਾ ਕਰ ਔਗਣ ਪਛੋਤਾਵਣਾ ਕਰ ਔਗਣ

ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿਠੈ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਿ ਆਵੇ ਤਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਾਪਿਆ ਵੰਡ ਸਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਪੁਰਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੇ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ

ਤਾਨ ਮਤਾਨਿਆਂ ਦੇ ਤਾਨ ਨੋਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜੂਰ ਸਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਪੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕਰਾਹ ਪ੍ਰਸਾਦ ਭੇਟਾ ਕੀਤਾ ਗਿਆ ਹੈ ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸਣਾ ਸਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜੂਰ ਕੜਾਹ ਪ੍ਰਸਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵਾ ਪ੍ਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸੋ ਸੁਖ ਹੋਵਾ ਨਾਮ ਚਿੱਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।